ਬਿਲਕੁਲ ਨਹੀਂ। ਹਾਂ, ਗੁਰੂ ਨਾਨਕ ਦਾ ਵਾਅਦਾ ਸੀ ਮਰਦਾਨੇ, ਜਿੱਥੇ ਭੁੱਖ ਲਾਵਾਂਗੇ ਉੱਥੇ ਭੁੱਖ ਵੀ ਲੱਗੇਗੀ, ਜਿੱਥੇ ਪਿਆਸ ਲਾਵਾਂਗੇ ਉੱਥੇ ਪਿਆਸ ਵੀ ਲੱਗੇਗੀ। ਨਾਮ ਹੀ ਮਰਦਾਨਾ ਜਗ ਤਾਰਨੇ ਬਹਾਨਾ ਸੀ। ਦੇਖੋ ਜੀ, ਨਾਮ ਦਾ ਮਰਦਾਨਾ ਜਗਤ ਦੇ ਤਾਰਨ ਦਾ ਇੱਕ ਬਹਾਨਾ ਸੀ। ਮਰਦਾਨਾ ਕੌਣ ਸੀ? ਸੋਈ ਮਰਦ, ਮਰਦ ਮਰਦਾਨਾ। ਗੱਲ ਮੈਂ ਕਰ ਰਿਹਾ ਜੋਤ ਦੀ। ਵੇਖੋ, ਗੁਰੂ ਨਾਨਕ ਦੀ ਜੋਤ, ਜਿਨੇ ਮਰਦਾਨੇ ਦੇ ਅੰਦਰ ਜੋਤ ਨੂੰ ਪਹਿਚਾਨੇ, ਇੱਕ ਐਸਾ ਮਰਦ ਬਣਾਇਆ, ਇੱਕ ਐਸਾ ਆਪਣਾ ਭਾਈ ਬਣਾਇਆ ਜਿਸ ਨੂੰ ਨਾਲ ਲੈ ਕੇ ਸਾਰੇ ਸੰਸਾਰ ਅੰਦਰ ਇਸ ਆਵਾਜ਼ ਨੂੰ ਬੁਲੰਦ ਕੀਤਾ। ਉਹ ਆਵਾਜ਼ ਕਿਹੜੀ ਹੈ?

ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਵੇਖੀ ਹੈ ਜਾਤ ਨਹੀਂ ਪੁੱਛੀ। ਸਾਰੇ ਸੰਸਾਰ ਦਾ ਰਟਨ ਕੀਤਾ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ। ਭਾਈ ਮਰਦਾਨੇ ਦੇ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ, ਬਹੁਤ ਸੁਨੇਹ ਬਹੁਤ ਕਰਿਆ ਕਰਦੇ ਸਨ, ਕਿਉਂਕਿ ਕੀਰਤਨੀਆਂ ਸੀ। ਇਸੇ ਆਵਾਜ਼ ਨੂੰ ਬੁਲੰਦ ਕੀਤਾ ਜੀ ਧੰਨ ਗੁਰੂ ਅੰਗਦ ਸਾਹਿਬ ਨੇ। ਗੁਰੂ ਨਾਨਕ ਦੀ ਸੰਗਤ ਉਸ ਨੂੰ ਕਾਇਮ ਕੀਤਾ ਤੇ ਸੰਗਤ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ, ਕਿਸੇ ਪ੍ਰਕਾਰ ਦਾ ਭਿੰਨ ਨਹੀਂ, ਭੇਤ ਨਹੀਂ, ਕਿਉਂਕਿ ਸੰਗਤ ਆਖਦੇ ਹੀ ਉਹਨੂੰ ਨੇ। ਭਾਈ ਸਾਹਿਬ ਜੀ ਦਾ ਇੱਕ ਬਚਨ ਬੜਾ ਕੀਮਤੀ ਹੈ। ਭਾਈ ਸਾਹਿਬ ਕਹਿੰਦੇ ਨੇ ਚਾਰ ਵਰਨ ਇੱਕ ਵਰਨ ਹੋਏ। ਸੰਗਤ ਕਿਹੜੀ ਹੈ ਜਿੱਥੇ ਚਾਰ ਵਰਨ ਇੱਕ ਦੇ ਰੂਪ ਵਿੱਚ ਹੋ ਜਾ, ਫਿਰ ਸਾਧ ਸੰਗਤ ਮਿਲ ਹੋਏ ਤਰਾਬਾ। ਉਹ ਚਾਰ ਵਰਨ ਕਿਹੜੇ ਨੇ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚਹੁੰ ਵਰਨਾ ਕੋ ਸਾਂਝ। ਗੁਰੂ ਅੰਗਦ ਸਾਹਿਬ ਨੇ ਸੰਗਤ ਨੂੰ ਕਾਇਮ ਕੀਤਾ ਜੀ। ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੀਸਰਾ ਜੰਮ ਗੁਰੂ ਅਮਰਦਾਸ ਜਿਨ੍ਹਾਂ ਸੰਗਤ ਤੋਂ ਪੰਗਤ ਬਣਾ ਦਿੱਤੀ। ਮੈਂ ਗੁਰੂ ਨਾਨਕ ਦੀ ਜੋਤ ਦੇ ਤੁਹਾਨੂੰ ਦਰਸ਼ਨ ਕਰਾ ਰਹੇ, ਕਿਉਂਕਿ ਕਈ ਵਾਰ ਵਿਚਾਰ ਚੱਲਦੀ ਹੈ ਕਿ ਸਾਡੇ 10 ਗੁਰੂ ਹੋਏ, ਖਿਮਾ ਕਰ ਦੇਣਾ, ਸਾਡਾ ਇੱਕੋ ਹੀ ਗੁਰੂ ਹੈ, ਕਿਉਂਕਿ ਜੋਤ ਇੱਕ ਹੈ। ਸਰੂਪ ਜ਼ਰੂਰ 10 ਹੋਏ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਅੱਜ ਇਸ ਦੀ ਵਿਚਾਰ ਕਰਨਾ।

ਗੁਰ ਅੰਗਦ ਕੌਣ ਹਨ? ਕਹਿੰਦੇ ਨੇ ਗੁਰੂ ਨਾਨਕ। ਤੇ ਗੁਰੂ ਨਾਨਕ ਕੌਣ ਹਨ? ਗੁਰੂ ਅੰਗਦ। ਗੁਰ ਅੰਗਤ, ਗੁਰ ਅੰਗਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ, ਜੋਤੀ ਜੋਤ ਜਗਾਇਨ ਦੀਵੇ ਦੇ ਜਿਉ ਦੀਵਾ ਬਲੇ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲਿਆ। ਹੁਣ ਬਲਦਾ ਹੋਵੇ ਦੀਵਾ, ਜਿੰਨੇ ਮਰਜ਼ੀ ਦੀਵੇ ਬਾਲ ਲੋ, ਤੇ ਜੇ ਦੀਵਾ ਹੀ ਬੁਝਿਆ ਹੋਵੇ ਫਿਰ ਦੀਵਾ ਕਿੱਥੋਂ ਬਲੇ? ਫਿਰ ਤੁਸੀਂ ਨਾ ਦੀਵਾ ਬਲ ਸਕਦਾ। ਕਹਿਣ ਤੋਂ ਭਾਵ ਮਹੱਤਤਾ ਜਿਹੜੀ ਹੈ ਜੋਤ ਨੂੰ ਹੈ, ਦੀਵੇ ਨੂੰ ਸਰੀਰ ਨੂੰ ਨਹੀਂ। ਗੁਰੂ ਨਾਨਕ ਨੇ ਆਪਣੇ ਵਰਗੀਆਂ ਨੌ ਜੋਤਾਂ ਜਗਾਈਆਂ। ਹੁਣ ਗੁਰੂ ਅਮਰਦਾਸ ਜੀ ਨੇ ਇਸ ਸੰਗਤ ਦੇ ਵਿੱਚੋਂ ਪੰਗਤ ਨੂੰ ਕਾਇਮ ਕੀਤਾ। ਹੁਣ ਪੰਗਤ ਵਿੱਚ ਵੀ ਜਿਹੜਾ ਬਹਿ ਜਾਏ ਨਾ, ਉਹਨੂੰ ਉਠਾਇਆ ਨਹੀਂ ਜਾ ਸਕਦਾ। ਕਿਸੇ ਜਾਤੀ ਦਾ, ਕਿਸੇ ਮਜ਼ਹਬ ਦਾ ਹੋਵੇ, ਵੱਡਾ ਹੋਵੇ, ਛੋਟਾ ਹੋਵੇ, ਨਹੀਂ, ਉਹ ਪੰਗਤ ਵਿੱਚ ਆ ਕੇ ਬਹਿ ਗਏ। ਇਹ ਪੰਗਤ ਦੀ ਮਹੱਤਤਾ ਇਤਨੀ ਵੱਡੀ ਹੈ, ਜਿਸ ਪੰਗਤ ਦੇ ਵਿੱਚ ਬਾਦਸ਼ਾਹ ਵਰਗੇ ਵੀ ਆ ਕੇ ਬੈਠੇ। ਬਾਦਸ਼ਾਹ ਵਰਗੀ, ਕਿਉਂਕਿ ਸਤਿਗੁਰੂ ਦਾ ਹੁਕਮ ਸੀ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਨਾ, ਪਹਿਲੇ ਪੰਗਤ ਵਿੱਚ ਬਹਿ ਕੇ ਲੰਗਰ ਛਕੇ, ਉਹਨੂੰ ਪਤਾ ਲੱਗ ਜਾਏ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ, ਸਭ ਇੱਕੋ ਜਿਹਾ। ਬਹਿ ਗਿਆ ਪੰਗਤ ਵਿੱਚ, ਕਹਿੰਦਾ ਗੁਰੂ ਦੇ ਦਰਸ਼ਨ ਨਹੀਂ ਹੋਏ, ਲੰਗਰ ਵਰਤ ਰਹੇ। ਸਿੱਖ ਬੈਠਾ ਸੀ ਕੋਲ, ਕਹਿਣ ਲੱਗਾ ਭੋਲਿਆ ਦਰਸ਼ਨ ਕਿਉਂ ਨਹੀਂ ਹੋਏ? ਇਹ ਜੋ ਖਿਚੜੀ ਦਾ ਪ੍ਰਸ਼ਾਦ ਵਰਤਾ ਰਹੇ ਸਨ, ਇਹੀ ਗੁਰੂ ਅਮਰਦਾਸ ਨੇ। ਬਾਦਸ਼ਾਹ ਹੈਰਾਨ ਹੋ ਗਿਆ, ਕਹਿੰਦਾ ਗੁਰੂ ਦੀ ਨਿਗਾਹ ਵਿੱਚ ਸਭ ਇੱਕੋ ਜਿਹਾ, ਕਿਸੇ ਵਾਸਤੇ ਵੀ ਕੋਈ ਭਿੰਨ ਭੇਤ ਨਹੀਂ ਹੈ। ਜੇ ਮੈਂ ਬਾਦਸ਼ਾਹ, ਮੈਨੂੰ ਵੀ ਉਸੇ ਪੰਗਤ ਜੀ ਵਰਤਾਇਆ, ਜੇ ਕੋਈ ਗਰੀਬ ਬੈਠਾ ਉਹ ਵੀ ਉਸੇ ਪੰਗਤ ਚ ਖਾ ਰਿਹਾ। ਇਹ ਹੈ ਗੁਰੂ ਨਾਨਕ ਦੀ ਜੋਤ। ਗੁਰੂ ਨਾਨਕ ਦਾ ਚੌਥਾ ਜਾਮਾ, ਗੁਰੂ ਨਾਨਕ ਦੀ ਜੋਤ, ਗੁਰੂ ਰਾਮਦਾਸ, ਜਿਨ੍ਹਾਂ ਨੇ ਜਾ ਕੇ ਰਾਮਦਾਸ ਚੱਕ ਵਸਾਇਆ, ਜਿਹਨੂੰ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਤੇ ਜਾਣਦੇ। ਜਦੋਂ ਰਾਮਦਾਸ ਚੱਕ ਵਸਿਆ ਹੈ ਨਾ, ਸਤਿਗੁਰ ਨੇ ਇੱਥੇ 52 ਜਾਤਾਂ ਨੂੰ ਵਸਾਇਆ, 52 ਜਾਤਾਂ ਨੂੰ। ਹਰ ਕਿਸੇ ਨੂੰ ਆਵਾਜ਼ ਮਾਰੀ ਹੈ, ਆਓ ਭਾਈ ਗੁਰੂ ਨਾਨਕ ਦੇ ਦਰ ਤੇ, ਕੋਈ ਵੀ ਆ ਸਕਦਾ। ਕੇਵਲ ਕਿਸ ਲਈ? ਇਸੇ ਲਈ ਕਿ ਸਭ ਨੂੰ ਇੱਕ ਜੋਤ ਕਰਕੇ ਜਾਣਿਆ, ਇੱਕ ਜੋਤ ਕਰਕੇ ਮੰਨਿਆ। ਧੰਨ ਗੁਰੂ ਅਰਜਨ ਸਾਹਿਬ ਨੇ ਤੇ ਕਮਾਲ ਹੀ ਕਰ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਚੱਲਦੀ ਹੋਈ ਮਰਿਆਦਾ ਨੂੰ ਕਾਇਮ ਕਰਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਤੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਦਿੱਤੇ। ਉਹ ਚਾਰ ਦਰਵਾਜ਼ੇ ਰੱਖਣ ਦਾ ਕਾਰਨ ਹੀ ਇਹ ਸੀ ਕਿ ਇਹਨਾਂ ਚਾਰਾਂ ਦਰਵਾਜ਼ਿਆਂ ਵਿੱਚੋਂ ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਕੋਈ ਵੀ ਬੰਦਾ ਆ ਸਕੇ। ਵੇਖੋ, ਖਿਆਲ ਕਰਨਾ, ਹਰਿਮੰਦਰ ਸਾਹਿਬ ਦੀ ਬਣਤਰ ਕੈਸੀ ਹੈ। ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਹਨ। ਆਉਣ ਦਾ ਵੀ ਇੱਕ ਹੈ ਤੇ ਜਾਣ ਦਾ ਵੀ ਇੱਕ। ਕਿਸ ਅਸੀਂ ਜਾਤ ਦਾ ਰੌਲਾ ਪਾ ਰਹੇ? ਸਤਿਗੁਰ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ, ਪਰ ਇਹ ਗੱਲ ਸਾਡੀ ਸਮਝ ਅੱਜ ਤੱਕ ਨਹੀਂ ਆਈ। ਧੰਨ ਗੁਰੂ ਅਰਜਨ ਸਾਹਿਬ, ਵੇਖੋ ਕਮਾਲ ਦੀ ਗੱਲ, ਐਸਾ ਹਰਿਮੰਦਰ ਬਣਾ ਦਿੱਤਾ ਜੋ ਦੁਨੀਆਂ ਦੇ ਵਿੱਚ ਇੱਕੋ ਹੀ, ਬਲਕਿ ਇਹ ਕਹਿਣਾ ਚਾਹੀਦਾ ਕਿ ਮੰਦਰਾਂ ਤੋਂ ਦੁਰਕਾਰਿਆਂ ਨੂੰ ਥਾਂ ਦੇਣ ਵਾਲਾ ਕੇਵਲ ਹਰਿਮੰਦਰ ਹੈ। ਇੱਕ ਨਜ਼ਾਰਾ ਤੁਹਾਡੀ ਚੋਲੀ ਪਾ ਰਿਹਾ,

ਨਾਮਦੇਵ ਭਗਤੀ ਕਰਨ ਵਾਸਤੇ ਮੰਦਰ ਵਿਚ ਆ ਗਏ। ਧਰਮ ਦੇ ਠੇਕੇਦਾਰਾਂ ਨੇ ਚੁੱਕ ਕੇ ਬਾਹਰ ਮਾਰੇ। ਪੰਡਤਾਂ ਨੇ ਆਖਿਆ, ਤੂੰ ਨੀਵੀਂ ਜਾਤ ਵਿੱਚ ਇੱਕ ਸ਼ੁੱਧ ਤੇ ਮੰਦਰ ਵਿੱਚ ਕਿਵੇਂ ਆ ਕੇ ਬਹਿ ਗਏ? ਕਹਿੰਦੇ ਨੇ ਮੋਢੇ ਤੇ ਕਮਲੀ ਪਾਈ, ਮੰਦਰ ਦੇ ਪਿਛਵਾੜੇ ਜਾ ਕੇ ਬਹਿ ਗਏ, ਪਰਮਾਤਮਾ ਅੱਗੇ ਰੋਸ ਕੀਤਾ। ਇਹ ਪਰਮਾਤਮਾ

ਜੋਤ ਵੇਖ ਜਾਤ ਨਾ ਪੁੱਛ, ਕਿਉਂਕਿ ਸਭ ਅੰਦਰ ਜੋਤ ਇੱਕੋ ਹੀ ਹੈ। ਗਲਤੀ ਸਾਰੀ ਜੋਤ ਦੀ। ਹੁਣ ਕਲਗੀਧਰ ਪਾਤਸ਼ਾਹ ਨੇ ਘੱਟ ਕੀਤੀ, ਉਹਨਾਂ ਨੇ ਵੀ ਕੇਵਲ ਜੋਤ ਦੀ ਪਹਿਚਾਣ ਦੱਸੀ।

ਜਿਸ ਪਾਸੇ ਮਰਜ਼ੀ ਝਾਤੀ ਮਾਰ ਕੇ ਵੇਖ ਲੋ, ਜੋਤ ਇੱਕੋ ਹੀ। ਸਦ ਬਲਵੰਡ ਜੀ ਵੀ ਕਹਿੰਦੇ ਨੇ, ਜੋਤ ਉਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ। ਭਾਈ ਜੋਤ ਇੱਕੋ ਹੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਆਖਣੀ ਆ? ਦਸਵਾਂ ਪਾਤਸ਼ਾਹ ਦੀ ਪ੍ਰਤੱਖ ਜੋਤ, ਜ਼ਾਹਰਾ ਹਜ਼ੂਰ, ਹਾਜ਼ਰਾ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਤੇ ਕੇਵਲ 6 ਗੁਰੂ ਸਾਹਿਬਾਨਾਂ ਦੀ, ਪਰ ਦਸਾਂ ਪਾਤਸ਼ਾਹ ਦੀ ਪ੍ਰਤੱਖ ਜੋਤ ਕਿਉਂ ਕਹਿੰਦੇ? ਕਿਉਂਕਿ ਜੋਤ ਇੱਕੋ ਹੀ ਹੈ। ਇਹਦਾ ਭਾਵ ਕਿ ਸਾਡਾ ਗੁਰੂ ਇੱਕੋ ਹੀ ਹੈ, ਅਸੀਂ ਇੱਕ ਗੁਰੂ ਦੇ ਸਿੱਖ ਹਾਂ। ਹਾਂ, ਉਹਨਾਂ ਨੇ ਜਾਮੇ 10 ਜ਼ਰੂਰ ਧਾਰਨ ਕੀਤੇ ਨੇ, ਸਰੂਪ ਜ਼ਰੂਰ ਉਹਨਾਂ ਨੇ 10 ਧਾਰਨ ਕੀਤੇ ਨੇ, ਪਰ ਦਸਾਂ ਸਰੂਪਾਂ ਅੰਦਰੋਂ ਨਾ ਸਮਝ ਆਇਆ ਸਾਨੂੰ ਇੱਕੋ ਹੀ ਗੱਲ ਹੀ, ਭਾਈ ਜੋਤ ਨੂੰ ਵੇਖ ਜਾਤ ਨਾ ਪੁੱਛ। ਮੈਂ ਤੇ ਕਈ ਵਾਰ ਹੈਰਾਨ ਹੁੰਦਾ ਕਿ ਅਸੀਂ ਰੌਲਾ ਕਿੰਨਾ ਪਾਉਂਦੇ ਹਾਂ। 300 ਸਾਲ ਵੀ ਬੀਤ ਗਏ, ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ। ਉਹ ਭਾਈ ਜੀ, ਅੰਮ੍ਰਿਤ ਛਕ ਕੇ ਵੀ ਜਾਤ ਨਹੀਂ ਬਦਲਣੀ ਤੇ ਅੰਮ੍ਰਿਤ ਛਕਣ ਦਾ ਕੀ ਫਾਇਦਾ, ਕੀ ਲਾਭ ਹੈ? ਫਿਰ ਸਵਾਦ ਤੇ ਤਾਂ ਹੈ ਨਾ ਕਿ ਉਹ ਸਾਡੀ ਜਾਤ ਬਦਲ ਕੇ ਰੱਖ ਦੇਵੇ, ਕਿਉਂਕਿ ਸਤਿਗੁਰੂ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਨਾ, ਉਹਨਾਂ ਸਾਰੇ ਸਿੰਘ ਸਜਾਈ ਸਨ। ਤੇ ਜੇ ਅਸੀਂ ਜਾਤ ਹੀ ਕੇਵਲ ਮੰਨੀਏ, ਇੱਕ ਖੱਤਰੀ ਸਨ, ਇੱਕ ਜੱਟ ਸਨ, ਇੱਕ ਛੀਂਬਾ, ਇੱਕ ਚਿਊਰ ਤੇ ਇੱਕ ਨਾਈ, ਜਾਤਾਂ ਤੇ ਹੀ ਸਨ ਨਾ। ਪਰ ਨਹੀਂ, ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਸ ਜਾਤ ਨੂੰ ਮਿਟਾ ਦਿੱਤਾ, ਕੇਵਲ ਇੱਕ ਜੋਤ ਦੀ ਪਹਿਚਾਣ ਰੱਖੀ ਕਿ ਮੇਰਾ ਖਾਲਸਾ, ਮੇਰਾ ਗੁਰਸਿੱਖ ਇੱਕ ਜੋਤ ਨੂੰ ਵੇਖੇ। ਆਪਾਂ ਜੋਤ ਵੱਲ ਤੇ ਤੁਰੇ ਕੋਈ ਨਾ, ਜਾਤ ਵੱਲ ਹੀ ਤੁਰ ਪਏ। ਬਸ ਹੁਣ ਜਾਤ ਹੀ ਰਹਿ ਗਈ ਹੈ, ਜੋਤ ਅਲੋਪ ਹੋ ਗਈ। ਮੈਂ ਪਹਿਲੇ ਵੀ ਬੇਨਤੀ ਕੀਤੀ ਹੈ, ਫਿਰ ਦੁਹਰਾ ਦੇ ਹਾਂ, ਇਹ ਹਉਮੈ ਹੰਕਾਰ ਇੱਕ ਜਾਤ ਦੀ ਦੀਵਾਰ ਹੈ। ਜਦ ਤੱਕ ਇਹ ਨਹੀਂ ਨਾ ਡਿੱਗਦੀ, ਤਦ ਤੱਕ ਗੱਲ ਨਹੀਂ ਜੀ ਬਣਨੀ। ਗੱਲ ਤਾਂ ਹੀ ਬਣੇਗੀ ਜੇ ਇਹਨੂੰ ਅਸੀਂ ਗਿਰਾ ਦਈਏ। ਕੇਵਲ ਜੋਤ ਵੇਖੀਏ, ਜਾਤ ਨਹੀਂ। ਮੈਨੂੰ ਸਤਿਗੁਰੂ ਜੀ ਦਾ ਇੱਕ ਇਤਿਹਾਸ ਚੇਤੇ ਆਇਆ, ਜਦੋਂ ਪੰਗਾਣੀ ਦਾ ਯੁੱਧ ਹੋ ਰਿਹਾ ਸੀ, ਉਸ ਯੁੱਧ ਅੰਦਰ ਕੁਝ ਜਵਾਨਾਂ ਦੇ ਮੂੰਹ ਆਵਾਜ਼ ਆ ਰਹੀ ਸੀ, ਕੁਝ ਪਾਣੀ ਮੰਗ ਰਹੇ ਸਨ, ਤੇ ਇੱਕ ਸਿੱਖ ਦੇ ਕੰਨੀ ਆਵਾਜ਼ ਪੈ ਗਈ। ਉਹਨੇ ਮਸ਼ਕ ਚੁੱਕੀ ਤੇ ਪਾਣੀ ਪਿਲਾਉਣ ਲੱਗ ਪਏ। ਛਿੜਿਆ ਜੰਗ ਸੀ ਬੜੇ ਘਮਸਾਣ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ, ਛਾਤੀਆਂ ਫੱਟੀਆਂ ਸਨ, ਧੜਕੀਆਂ ਜਵਾਨਾਂ ਦੇ ਕੱਟੇ ਪਏ ਸਨ। ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਣੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ, ਪਰ ਅੱਧ ਮੂਹਿਆਂ ਦੇ ਮੂੰਹ ਆਵਾਜ਼ ਆਏ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਧੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ। ਸਿੱਖ ਸੁਣਦਾ ਕੀ ਕਰਦਾ? ਮਸ਼ਕ ਮੋਢੇ ਤੇ ਸਿੱਖ ਦਸਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਲਾਈ ਜਾਂਦਾ, ਤੜਪ ਤੜਪ ਪੈ ਦੇਵੇਂਦੇ ਜਾਨ, ਜਿਹੜੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦੀ। ਹੁਣ ਜਿਹਨੂੰ ਗਰਮੀ ਦੀ ਰੁੱਤ ਵਿੱਚ ਪਾਣੀ ਮਿਲ ਜਾਏ, ਪਹਿਲਾ ਪਾਣੀ ਜਿਉ ਹੈ, ਉਹ ਜਿਉ ਪੈਂਦਾ, ਪਾਣੀ ਪੀ ਕੇ ਜ਼ਿੰਦਾ ਹੋ ਜਾਂਦਾ, ਖੜਾ ਹੋ ਕੇ ਫਿਰ ਕਈਆਂ ਨਾਲ ਲੜਦਾ। ਪਰ ਕਿਸੇ ਗੁਰਾਂ ਪਾਸ ਜਾ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆਲ ਲਿਆ ਜੇ, ਮੋਇਆਂ ਵੈਰੀਆਂ ਤਾਂ ਹੀ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿੰਦੇ ਨੇ, ਤੁਹਾਡਾ ਵੈਰੀ ਕਿਹੜਾ ਬਣ ਗਿਆ ਬਾਈ? ਕਹਿਣ ਲੱਗੇ ਜੀ, ਆ ਭਾਈ ਕਨਈਆ ਇਹ ਸਾਡਾ ਵੈਰੀ ਹੈ, ਅਸੀਂ ਬੜੀ ਮੁਸ਼ਕਲ ਜਾ ਕੇ ਮਾਰ ਕੇ ਉਹਨਾਂ ਨੂੰ ਢਾਣੇ ਆ, ਗਿਰਾਨੇ ਆ, ਇਹ ਪਾਣੀ ਪਿਲਾ ਕੇ ਫਿਰ ਉਹਨਾਂ ਨੂੰ ਖੜਿਆ ਕਰ ਦਿੰਦਾ। ਸਤਿਗੁਰ ਕਹਿਣ ਲੱਗੇ, ਬੁਲਾਓ ਕਨਈਏ ਨੂੰ, ਕਨਈਆ ਤੈਨੂੰ ਸਤਿਗੁਰ ਯਾਦ ਕਰਦੇ ਨੇ। ਭਾਈ ਕਨਈਆ ਜੀ ਆ ਗਿਆ। ਜੀ ਮਹਾਰਾਜ, ਕੀ ਹੁਕਮ ਹੈ? ਭਾਈ ਕਨਈਆ, ਪਤਾ ਲੱਗਾ ਕਿ ਤੂੰ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ। ਸਿੱਖ ਸ਼ਿਕਾਇਤ ਕਰ ਰਹੇ ਨੇ। ਭਾਈ ਕਨਈਆ ਕੀ ਕਹਿੰਦਾ? ਭਾਈ ਕਨਈਆ ਕਹਿੰਦਾ, ਸਤਿਗੁਰ ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ ਨਹੀਂ, ਮੈਂ ਤੇ ਤੁਹਾਡੇ ਤੋਂ ਸਵਾ ਕਿਸੇ ਨੂੰ ਨਹੀਂ ਵੇਖਿਆ। ਜਿੱਥੇ ਪਾਣੀ ਚੋਨਾ ਨਾ, ਪਾਣੀ ਪਾਨਾ, ਉੱਥੇ ਮੈਨੂੰ ਤੁਹਾਡੀ ਕਲਗੀ ਜ਼ਿਆ ਨਜ਼ਰ ਆਉਂਦੀ।
ਤੇ ਸਤਿਗੁਰ ਕਿਹੜਾ ਸਿੱਖ ਹੈ ਜੋ ਗੁਰੂ ਦੇ ਮੁਖ ਵਿੱਚ ਪਾਣੀ ਨਾ ਪਾਵੇ। ਲੋ ਜੀ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਸਾਹਿਬਾਂ ਨੇ ਕਰਕੇ ਵਿਖਾਇਆ, ਸਿੱਖਾਂ ਅੰਦਰ ਵੀ ਇਹ ਗੱਲ ਹੈ। ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਆਖਿਆ ਕਨਈਆ ਤੇਰੀ ਬਿਨਾਈ ਸਾਫ਼ ਹੋ ਗਈ ਹੈ, ਤੈਨੂੰ ਵੈਰੀਆਂ ਵਿੱਚ ਤੇ ਸਾਡੇ ਵਿੱਚ ਅੰਤਰ ਹੀ ਨਜ਼ਰ ਨਹੀਂ ਆ ਰਿਹਾ। ਕਹਿੰਦਾ ਜਿੱਥੇ ਜੂਹਾਂ ਪਾਣੀ ਤੇਰਾ ਮੁੱਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਨਹੀਂ ਪਾ। ਸਤਿਗੁਰ ਮੈਂ ਤੇ ਤੇਰੇ ਮੁੱਖ ਵਿੱਚ ਪਾਣੀ ਪਾ ਰਿਹਾ, ਤੇਰੇ ਸਵਾ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸਤਿਗੁਰ ਨੇ ਫਿਰ ਪਤਾ ਕੀ ਕੀਤਾ, ਇੱਕ ਮਲਮ ਦੀ ਡੱਬੀ ਤੇ ਨਾਲ ਪੱਟੀ ਵੀ ਦੇ ਦਿੱਤੀ। ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾਨ ਦੇਣਾ ਹੈ, ਉੱਥੇ ਨਾਲ ਮਲਮ ਪੱਟੀ ਵੀ ਕਰੀ ਜਾ। ਸਤਿਗੁਰ ਤੇ ਇਹੋ ਜਿਹੇ ਗੁਰਸਿੱਖਾਂ ਨੂੰ ਇਹ ਉਹਨਾਂ ਨੇ ਜਾਚ ਸਮਝਾਈ ਹੈ, ਪਰ ਅੱਜ ਦਾ ਸਿੱਖ ਕਿੱਥੇ ਖੜਾ ਹੈ? ਕੀ ਉਹਦੇ ਮਨ ਚ ਇਹ ਵਿਚਾਰ ਹੈ? ਕੀ ਉਹਦੀ ਸੋਚ ਇੱਥੋਂ ਤੱਕ ਪਹੁੰਚੀ ਹੈ? ਜੇ ਅਜੇ ਤੱਕ ਨਹੀਂ ਪਹੁੰਚੀ ਤੇ ਕਿੰਨਾ ਸਮਾਂ ਹੋ ਗਿਆ ਸਾਨੂੰ ਪੜ੍ਹਦੇ ਹਾਂ ਸੁਣਦੇ ਹਾਂ, ਪਰ ਗੱਲ ਅਜੇ ਉੱਥੇ ਦੀ ਉੱਥੇ ਹੀ ਖੜੀ ਹੈ, ਅਗਾਂਹ ਨਹੀਂ ਗਈ। ਆਓ ਕੋਸ਼ਿਸ਼ ਕਰੀਏ ਜੋ ਸਤਿਗੁਰ ਨੇ ਬਚਨ ਕਹੇ ਨੇ ਇਹਨਾਂ ਨੂੰ ਕਮਾ ਸਕੀਏ, ਇਹਨਾਂ ਤੇ ਅਮਲ ਕਰ ਸਕੀਏ। ਜੇ ਅਸੀਂ ਅਮਲ ਨਹੀਂ ਕਰਾਂਗੇ ਤਦ ਤੱਕ ਗੱਲ ਨਹੀਂ ਬਣੇਗੀ, ਕਿਉਂਕਿ ਅਮਲ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦ ਤੱਕ ਅਸੀਂ ਇਸ ਤੇ ਅਮਲ ਕਰਕੇ ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਨਹੀਂ ਲਿਆਉਂਦੇ ਤਦ ਤੱਕ ਗੱਲ ਨਹੀਂ ਬਣਨੀ। ਸੋ ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ, ਆਓ ਭਾਈ ਜੋਤ ਨੂੰ ਮੁੱਖ ਰੱਖੋ, ਜਾਤ ਨੂੰ ਨਹੀਂ। ਤੇ ਜਿਨ੍ਹਾਂ ਨੇ ਜੋਤ ਨੂੰ ਮੁੱਖ ਰੱਖੇ ਉਹ ਜੁੜ ਗਏ ਨੇ ਪ੍ਰਮਾਤਮਾ ਨਾਲ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਗਏ ਨੇ, ਇੱਕ ਮਿੱਕ ਹੋ ਗਏ ਨੇ। ਤੇ ਜਿਨ੍ਹਾਂ ਨੇ ਅਜੇ ਜੋਤ ਨੂੰ ਨਹੀਂ ਮੰਨਿਆ, ਜਾਤ ਨੂੰ ਮੁੱਖ ਰੱਖਿਆ, ਉਹ ਪ੍ਰਮਾਤਮਾ ਤੋਂ ਦੂਰ ਨੇ, ਅਜੇ ਪ੍ਰਮਾਤਮਾ ਦੇ ਨੇੜੇ ਨਹੀਂ ਹੋ ਸਕੇ। ਉਹ ਰਹਿਣਗੇ ਵੀ ਦੂਰ, ਕਿਉਂਕਿ ਉਹ ਦੂਰੀ ਉਸੇ ਤਰ੍ਹਾਂ ਪੈਦਾ ਕਰੀ ਜਾ ਰਹੀ ਹੈ। ਜੇ ਪ੍ਰਮਾਤਮਾ ਦੇ ਨੇੜੇ ਜਾਣਾ ਹੈ ਤੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਪਏਗਾ, ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਹ, ਪ੍ਰਵਾਨਗੀ ਤਾਂ ਮਿਲਣੀ ਹੈ ਜੇ ਅਸੀਂ ਉਹਦਾ ਹੁਕਮ ਮੰਨ ਕੇ ਚੱਲਾਂਗੇ। ਸੋ ਸਤਿਗੁਰੂ ਜੀ ਨੇ ਇਸ ਜਾਤ ਪਾਤ ਨੂੰ ਊਚ ਨੀਚ ਭਿੰਨ ਭੇਤ ਨੂੰ ਮਿਟਾ ਕੇ ਇੱਕ ਜੋਤ ਦੀ ਗੱਲ ਕੀਤੀ ਹੈ, ਤੇ ਇੱਕ ਜੋਤ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦਾ ਅਸੀਂ ਹੁਕਮ ਮੰਨ ਕੇ ਆਪਣੇ ਜੀਵਨ ਨੂੰ ਬਤੀਤ ਕਰ ਸਕੀਏ। ਸਤਿਗੁਰ ਬਖਸ਼ਿਸ਼ ਕਰਨ ਐਸੀ ਗੱਲ ਸਾਡੇ ਅੰਦਰ ਆ ਜਾਏ, ਗੁਰੂ ਦਾ ਹੁਕਮ ਕਮਾ ਸਕੀਏ ਜੀ।

ਜਾਗਣ ਪਿਛਲੇ ਪੈਰ। ਗੁਰਸਿੱਖ ਦਾ ਜੀਵਨ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਜਪੇ ਸ਼੍ਰੀ ਵਾਹਿਗੁਰੂ। ਕਿਉਂਕਿ ਸਭ ਤੋਂ ਪਹਿਲਾਂ ਆਪਣੇ ਉੱਪਰ ਆਪ ਭਲਾ ਕਰਨਾ ਹੈ ਮਨੁੱਖ ਨੇ, ਨੀਂਦ ਦਾ ਤਿਆਗ ਕਰਨਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਸੱਚ ਦਾ ਮਾਰਗ ਸਾਨੂੰ ਇਹ ਨਹੀਂ ਦੱਸਦਾ ਕਿ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਪੁੱਠੇ ਲਟਕ ਜਾਓ ਤਾਂ ਪ੍ਰਾਪਤੀ ਹੋਵੇਗੀ, ਜਾਂ ਘਰ ਬਾਰ ਤਿਆਗ ਦਿਓ, ਗ੍ਰਸਤ ਤਿਆਗ ਦਿਓ। ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਗੁਰੂ ਕੇ ਸਿੱਖ, ਜੇ ਤਿਆਗ ਕਰਨਾ ਹੈ ਤਾਂ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰ, ਇਸ਼ਨਾਨ ਕਰ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜਦੋਂ ਜੁੜੇਗਾ ਤਾਂ ਗੁਰੂ ਦੇ ਉਹ ਬਚਨ, ਬਾਣੀ ਦੇ ਬਚਨ, ਉਹ ਬੋਲ ਤੈਨੂੰ ਏਡੇ ਮਿੱਠੇ ਲੱਗਣਗੇ ਕਿ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਣਗੇ। ਇਸ ਲਈ ਜਿਨ੍ਹਾਂ ਨੇ ਇਹ ਨਾਮ ਦਾ ਰਸ ਪੀਤਾ ਹੈ, ਆਨੰਦ ਮਾਣਿਆ, ਉਹ ਇਹ ਸਮਾਂ ਕਦੇ ਸ਼ੌਂਕੇ ਨਹੀਂ ਬਿਤਾ ਸਕਦੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਜੋ 3 ਵਜੇ ਠੀਕ ਕੀਰਤਨ ਆਰੰਭ ਹੋ ਜਾਂਦਾ ਸੀ, ਆਪ ਤਾਂ 12:15 ਵਜੇ ਇਸ਼ਨਾਨ ਕਰਕੇ ਜੁੜ ਜਾਂਦੇ ਸਨ ਗੁਰੂ ਨਾਨਕ ਦੇ ਚਰਨਾਂ ਵਿੱਚ। ਠੀਕ 3 ਵਜੇ ਕੀਰਤਨੀਆਂ ਸਿੰਘਾਂ ਨੇ ਜੇ ਆ ਕੇ ਕੀਰਤਨ ਆਰੰਭ ਨਹੀਂ ਕਰ ਦਿੱਤਾ ਤਾਂ ਫਿਰ ਆਪ ਸ਼ਰੰਧਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਜਾਣਾ, ਆਪ ਕੀਰਤਨ ਕਰਨ ਲੱਗ ਜਾਣਾ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਤਾੜੀਆਂ ਕਰਨੀ ਕੀਰਤਨੀਆਂ ਨੂੰ, ਕਿਉਂ ਭਾਈ ਤੂੰ 5 ਮਿੰਟ ਲੇਟ ਆਇਆ, ਉਸ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ, ਸੱਚਖੰਡ ਵਿੱਚੋਂ ਤੇਰੇ 5 ਮਿੰਟ ਕੱਟੇ ਗਏ ਹਨ, ਦੱਸ ਇਹਦਾ ਦੇਣਾ ਕੌਣ ਦੇਵੇਗਾ? ਜਿਹੜੇ 5 ਮਿੰਟ ਤੇਰੇ ਬਿਨਾਂ ਜਪਣ ਦੇ ਐਵੇਂ ਬੀਤ ਗਏ ਅੰਮ੍ਰਿਤ ਵੇਲੇ ਦੇ, ਉਹਦਾ ਕੌਣ ਮੁੱਲ ਚੁਕਾ ਸਕਦਾ? ਵਿਚਾਰੀ ਸਾਡਾ ਜੀਵਨ, ਸਾਰਾ ਜੀਵਨ ਸੌਂ ਕੇ ਬੀਤ ਜਾਂਦਾ, ਸਾਨੂੰ ਕੋਈ ਖਿਆਲ ਤੱਕ ਨਹੀਂ ਆਉਂਦਾ। ਪਰ ਜਿਨ੍ਹਾਂ ਨੂੰ ਸਵਾਸਾਂ ਦੀ ਕੀਮਤ ਦਾ ਪਤਾ, ਉਹ ਅੰਮ੍ਰਿਤ ਵੇਲੇ ਜਾਗ ਕੇ ਫਿਰ ਜਦੋਂ ਆਨੰਦ ਮਾਣਦੇ ਹਨ ਤਾਂ ਉਹਨਾਂ ਦੇ ਰਸਨਾਂ ਤੋਂ ਮੁੜ ਇਹ ਸ਼ਬਦ ਨਿਕਲਦੇ ਹਨ।

ਜਿਨ੍ਹਾਂ ਨੂੰ ਅੰਮ੍ਰਿਤ ਬਾਣੀ ਮਿੱਠੀ ਲੱਗ ਗਈ, ਭੁੱਖ ਲੱਗਣ ਲੱਗ ਗਈ ਸੱਚੇ ਨਾਮ ਦੀ, ਉਹਨਾਂ ਦੇ ਪਰਮਾਰਥ ਵਿੱਚ ਫਿਰ ਗੁਰੂ ਬਰਕਤਾਂ ਪਾਈ ਗਿਆ, ਕਿਉਂਕਿ ਜਿਸ ਨੂੰ ਭੁੱਖ ਹੀ ਨਹੀਂ ਲੱਗੀ, ਜਿਸ ਨੂੰ ਪਿਆਰ ਹੀ ਉਤਪੰਨ ਨਹੀਂ ਹੋਇਆ, ਉਹ ਗੁਰੂ ਨੂੰ ਕਿਵੇਂ ਮਿਲੇਗਾ? ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ ਕਰਦਾ, ਉਹ ਅੰਮ੍ਰਿਤ ਨੂੰ ਕਿਵੇਂ ਪਿਆਰ ਕਰ ਸਕਦਾ? ਉਹ ਗੁਰੂ ਵਾਲਾ ਕਿਵੇਂ ਬਣ ਸਕਦਾ? ਗੁਰੂ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅੰਮ੍ਰਿਤ ਦੇ ਨਾਲ ਸਾਡੀ ਸਾਂਝ ਪਾ ਦਿੱਤੀ। ਐ ਗੁਰੂ ਕੇ ਸਿੱਖ, ਮੈਂ ਅੰਮ੍ਰਿਤ ਪਾ ਰਿਹਾ ਤੇਰੇ ਮੁਖ ਵਿੱਚ। ਜਿਉਂ ਜਿਉਂ ਤੂੰ ਬਾਣੀ ਦੀ ਕਮਾਈ ਕਰੇਗਾ, ਸ਼ਬਦ ਦੀ ਕਮਾਈ ਕਰੇਗਾ, ਤੇਰਾ ਮਨ ਨਿਰਮਲ ਹੁੰਦਾ ਜਾਵੇਗਾ, ਤਿਉਂ ਤਿਉਂ ਤੂੰ ਮੇਰੇ ਨੇੜੇ ਹੁੰਦਾ ਜਾਵੇਗਾ। ਜਿਉਂ ਜਿਉਂ ਮਨ ਨਿਰਮਲ ਹੋਵੇਗਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਤਨਾ ਹੀ ਤੂੰ ਨੇੜੇ ਹੁੰਦਾ ਜਾਏਗਾ ਜਿਉਂ ਜਿਉਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇਗਾ। ਤੋ ਜਿਨ੍ਹਾਂ ਦੇ ਪਰਮਾਰਥ ਵਿੱਚ ਗੁਰੂ ਨੇ ਬਰਕਤਾਂ ਪਾਈਆਂ, ਉਹਨਾਂ ਨੇ ਆਪਣਾ ਜੀਵਨ ਸੌਂ ਕੇ ਨਹੀਂ ਜਾਗ ਕੇ ਗੁਜ਼ਾਰਿਆ, ਉਹਨਾਂ ਨੇ ਆਪਣਾ ਜੀਵਨ ਨਾਮ ਦਾਨ ਇਸ਼ਨਾਨ ਬਣਾ ਦਿੱਤਾ। ਗੁਰਮੁਖ ਦਾ ਜੀਵਨ ਹੈ ਜਾਗਣ ਪਿਛਲੇ ਪੈਰ, ਪਿਛਲੇ ਪੈਰ ਜਾਗ ਕੇ ਜੋ ਜਪਦੇ ਹਨ ਤੇ ਫਿਰ ਜੋ ਰਸ ਆਉਂਦਾ ਇਹ ਉਹਨਾਂ ਨੂੰ ਹੀ ਪਤਾ। ਦਿਨ ਨੂੰ ਤਾਂ ਫਿਰ ਜਿਵੇਂ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ ਹਨ, ਤਿਉਂ ਤਿਉਂ ਸਾਡਾ ਮਨ ਵੀ ਖਿੰਡ ਜਾਂਦਾ, ਉਹ ਕੰਮ ਕਰਨਾ ਹੈ, ਆਹ ਕਰਨਾ ਹੈ। ਅੰਮ੍ਰਿਤ ਵੇਲੇ ਇਕਾਗਰਤਾ ਹੁੰਦੀ ਹੈ, ਅੰਮ੍ਰਿਤ ਵੇਲੇ ਬਾਣੀ ਨੂੰ ਸਾਡੇ ਮਨ ਦਾ ਚੁੰਬਕ ਅਖਤਿਆਰ ਕਰਦਾ, ਗੁਰੂ ਦੀ ਗੱਲ ਨੂੰ ਮਨ ਜੋੜ ਕੇ ਸੁਣਦਾ ਪੜ੍ਹਦਾ। ਇਸ ਲਈ ਸਾਨੂੰ ਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ ਹਜ਼ੂਰ, ਇਸੇ ਲਈ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੰਦਿਆਂ ਕਹਿੰਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਡਿਆਈਆਂ ਦੇ ਵਿਚਾਰਨ ਦਾ ਵਿਸ਼ੇਸ਼ ਸਮਾਂ ਅੰਮ੍ਰਿਤ ਵੇਲਾ ਹੈ। ਇਸ ਲਈ ਗੁਰਮੁਖਾਂ ਨੂੰ ਕਿਹੜਾ ਸਮਾਂ ਮਿੱਠਾ ਲੱਗਦਾ? ਅੰਮ੍ਰਿਤ ਵੇਲਾ। ਕਿਹੜੇ ਬੋਲ ਚੰਗੇ ਲੱਗਦੇ ਹਨ? ਗੁਰੂ ਕੀ ਬਾਣੀ ਦੇ। ਗੰਦੇ ਮੰਦੇ ਮਾੜੇ ਗਾਣੇ ਨਹੀਂ ਸੁਣਨੇ, ਮਾੜੀਆਂ ਗੱਲਾਂ ਮਨ ਨੂੰ ਮੈਲਾ ਕਰ ਦਿੰਦੀਆਂ ਹਨ, ਆਤਮਾ ਨੂੰ ਕਲੰਕਿਤ ਕਰ ਦਿੰਦੀਆਂ ਹਨ, ਤੇ ਫਿਰ ਜੀਵ ਗੁਰੂ ਨਾਲੋਂ ਵੀ ਟੁੱਟ ਜਾਂਦਾ ਤੇ ਹਰ ਦਮ ਦੁਖੀ ਹੋ ਕੇ ਫਿਰ ਨਰਕਾਂ ਦਾ ਭਾਗੀ ਬਣ ਜਾਂਦਾ। ਅਸੀਂ ਗੁਰਮੁਖ ਬਣਨਾ ਹੈ, ਗੁਰੂ ਕੇ ਲੇਖੇ ਆਪਣੇ ਆਪ ਨੂੰ ਲਾਣਾ। ਸਵਾਸਾਂ ਨੂੰ ਚੰਗੇ ਪਾਸੇ ਲਾਵਾਂਗੇ ਤਾਂ ਸਾਡਾ ਲੋਕ ਪਰਲੋਕ ਸੌਰ ਜਾਏਗਾ। ਇਸ ਲਈ ਗੁਰਮੁਖਾਂ ਨੂੰ ਕੀ ਚੰਗਾ ਲੱਗਦਾ?

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ, ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ, ਰਾਮ ਰਸਾਇਣ ਨਿਤ ਉਠ ਪੀਵੋ, ਹਰ ਹਰ ਹਰ ਹਰ ਰਸਨਾ ਕਹੋ। ਇਹ ਜੋ ਪਵਿੱਤਰ ਅੰਮ੍ਰਿਤ ਹੈ ਬਾਣੀ ਦਾ, ਸਦਾ ਹੀ ਸਵੇਰੇ ਉੱਠ ਕੇ ਪੀਓ ਤੇ ਰਸਨਾ ਨਾਲ ਪਰਮੇਸ਼ਵਰ ਦਾ ਜਾਪ, ਹਰੀ ਹਰੀ ਹਰੀ ਹਰੀ ਦਾ ਜਾਪ ਕਰਦੇ ਹੋਏ

अलोक है अशोक है अकर्म है अपर्म है वाहे गुरु अलोक है अशोक है

استاد ملک الشورا شری گرو گوبند سنگھ مہاراج جی دے پوتر زباندانی وچوں اے سویہ یا اے رچنا اکال استک بانی وچوں سی جس دوارا قلم دے تنی شاعر اعظم مارتن ستگرو مارتن مین سورج ملک الشورا شاعران دے استاد گرو گوبند سنگھ مہاراج صفات خوبیاں تے گناہ دے منبے گن ندان اکال پرخ انترجامی دی حمد و سنا کردے نے جس طرح پہلے روپا اندر آپ جی آد گرو گن صاحب مہاراج اندر اے استت بیان دے آئے نے تمہیں سمپورن روپ وچ جا کے بھی اسی ہی طرح اکال پرخ دی مہما دے گناہ واد کردے نے ہے پرمیشر ہے اکال پرخ سرشتی دے ساجن ہار ہے کونوں مکان دے بناون ہارے سانا مصور تیری رچنا اندر اس دھرتی اتے بےنت ملک نے چھتا ہے زمین ہن انہاں ملکاں اندر آشا تے پاشا ویس تے دیس اتعادت کئی فرق نے پر پاویں اے درشتمان فرق نظر آندے نے پر انہاں ساریاں دے ہردے اندر تیری اپما کرن دا چاؤ ہے میں ویکھدا ہاں اپنی بولی اندر تیری بخشی ہوئی سرت تے مت نال فرانس تے وسن والے فرانسیسی اہل فرانس برطانیہ وچ رہن والے فرنگی اہل برطانیہ اپنی اپنی بھاشا وچ تیری اپما دا آشا ضرور بیان دے نے مکران دیش تے رہن والے تینوں دھیان دے نے اور تیری آگیا اندر ہی سارے چل رہے نے کیونکہ تو سب تو وڈا ہے نات ہے تے ساری رچنا کریشن اپج خدائی لکائی سرشتی کائنات تیرے حکم وچ نتھی ہوئی ہے جیسا کہ پہلے روپ وچ فرمایا ہے آپ ناتھ ناتھی سب جا کی تیرے حکم وچ بدھے ہوئے فراسی فرنگی فرانسیس کے ترنگی مکران کے مردنگی کے جا ملکاں دے نام ہے جا ملکاں وچ وسن والے مکران کے مردنگی تیرے گیت گائیت ہے کسی نہ کسی ڈنگ نال تینوں آراد دے نظر پہنتے ہیں باقی سطر اندر بھی حضور ایسا ہی فرما دے نے پکھری کنداری گور گکھری گردیجا چاری کئی کئی لفظاں دا مختصر لفظ لیا گور مینز گور کے کی کندھار وچ رہن والے کی تبت وچ رہن والے کی نیپال دے گور کے سب تینوں آراد دے نے پور پلاؤ کام روپ او کماؤ کام روپ آسام دا ایک ضلع ہے اتھے رہن والے لوگ بھی تینوں آراد دینے تے توں ہر جگہ ہر سمے پورن سمپورن ہیں ویاپکیں اومنی پوٹینٹیں اومنی پریزنٹیں سرو جگہ ویاپک بھی ہیں تے سرو شکتیوان بھی ہیں سرو ٹھور میں براجے جہاں جہاں جائیت ہے انتچ سجدے وچ آندے نے سیس چکاندے نے ادب نال چوکے آندے نے میں کس کس دا نام لواں کس کس خطہ زمین دا نام لواں تے اوتھے وسن والے واسیاں دا نام لواں اے پرم شکتیوان اے پرتاپ شیل ستگرو اکال پرخ پورن پرتاپی جنتر منتر تے اتاپی ناتھ تینوں کوئی جنترا منترا نال بھی پا نہیں سکدا
ਤੂੰ ਇਹਨਾਂ ਤੋਂ ਵੀ ਬਾਲਾ ਤਰੀ ਏ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਅਤਾਪੀ ਤੋਂ ਮੁਰਾਦ ਏ ਤਾਪ ਸਾਧਨ ਵਾਲੇ ਤਪ ਸਾਧਨ ਵਾਲੇ ਧੂਣੀਆਂ ਤਾਉਣ ਵਾਲੇ ਸਭ ਤੇਰੀ ਵਡਿਆਈ ਕਰਦੇ ਨੇ ਪਰ ਕੀਰਤ ਤਿਹਾੜੀ ਕੋ ਨਾ ਪਾਰ ਪਾੜੀਅਤ ਹੈ ਤੇਰੀ ਉਪਮਾ ਤੇਰੀ ਵਡਿਆਈ ਕਰਦਿਆਂ ਕਰਦਿਆਂ ਵੀ ਕਰ ਨਹੀਂ ਪਾਉਂਦੇ ਤਾਂ ਮੈਂ ਵੀ ਤੈਨੂੰ ਚੁੱਕਦਾ ਹਾਂ ਦੂਸਰੇ ਪ੍ਰਮਾਣ ਵਿਚ ਆਖਦੇ ਨੇ ਚਾਹੋ ਦਰਸਾਉਂਦੇ ਨੇ ਆਪਣੇ ਪਰਮੇਸ਼ਰ ਦੇ ਯਸ ਕਹਿਣ ਦਾ ਆਪ ਜੀ ਫਰਮਾਉਂਦੇ ਨੇ ਜੇ ਕਦੀ ਸਾਰੀ ਖੁਸ਼ਕੀ ਰੱਬਾ ਮਸਕੂਨ ਇਹ ਸਾਰੀ ਅਰਥ ਜੋ ਹੈ ਇਹ ਕਾਗਜ਼ਾਤ ਦਾ ਰੂਪ ਧਾਰਨ ਕਰ ਲਵੇ ਕਾਗਜ਼ਾਂ ਦੇ ਪਲੰਦਿਆਂ ਚ ਬਦਲ ਜਾਵੇ ਹੋਰ ਕੀ ਲੈਣਾ ਹੈ ਗੈਬੀ ਆਵਾ ਤੇ ਆਖਣ ਲੱਗੇ ਜਿਤਨਾ ਸ੍ਰਿਸ਼ਟੀ ਉੱਤੇ ਪਾਣੀ ਏ ਦਰਿਆ ਨਹਿਰਾਂ ਕੱਸੀਆਂ ਜੌਹਰ ਤਾਲਾਬ ਸਾਗਰ ਸਮੁੰਦਰਾਂ ਦਾ ਜਿਤਨਾ ਪਾਣੀ ਹੈ ਇਹ ਪਰਮੇਸ਼ਰ ਇਹ ਸਿਆਹੀ ਦਾ ਰੂਪ ਅਖਤਿਆਰ ਕਰ ਜਾਵੇ ਤੂੰ ਵੱਡਾ ਦਾਤਾ ਏ ਤੇ ਵੱਡਿਆਂ ਗੁਣਾਂ ਦਾ ਮਾਲਕ ਏ ਦੁਨੀਆਂ ਤੇ ਜਿਤਨੇ ਕਾਗਜ਼ਾਤ ਅੱਜ ਤੱਕ ਬਣੇ ਨੇ ਪੇਪਰ ਮਿੱਲਾਂ ਕੋਲੋਂ ਇਹ ਥੋੜੇ ਨੇ ਤੇਰੇ ਗੁਣ ਲਿਖਣ ਲਈ ਫਿਰ ਆਵਾਜ਼ ਨੇ ਕਿਹਾ ਕੀ ਚਾਹਨਾ ਏ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਵੇ ਸਾਰਾ ਸ੍ਰਿਸ਼ਟੀ ਦਾ ਪਾਣੀ ਮਸ ਬਣ ਜਾਏ ਇੰਕ ਬਣ ਜਾਏ ਸਿਆਹੀ ਵਿਚ ਬਦਲ ਜਾਏ ਤੇਰੇ ਗੁਣ ਲਿਖਣ ਵਾਸਤੇ ਤਿਆਰੀ ਹੈ ਹੋਰ ਕੀ ਲੈਣਾ ਏ ਤੇ ਹੋਰ ਹਜ਼ੂਰ ਕਹਿੰਦੇ ਨੇ ਜਿਤਨੀ ਨਬਾਤਾਤ ਹੈ ਬਨਸਪਤੀ ਹੈ ਬੋਟਨੀ ਹੈ ਸਾਰੀ ਹੀ ਕਲਮਾਂ ਦੀ ਸ਼ਕਲ ਵਿਚ ਬਦਲ ਜਾਵੇ ਕਾਗਜ਼ ਦੀਪ ਕਾਗਜ਼ ਕਈ ਜਗ੍ਹਾ ਜ਼ਾਲ ਦੀ ਜਗ੍ਹਾ ਦੱਦਾ ਲੱਗਾ ਹੈ ਤਾਂ ਖੈਰ ਮਤਲਬ ਇਸਦਾ ਕਾਗਜ਼ ਤੋਂ ਹੀ ਹੈ ਬੋਲੀ ਦੀ ਰੂਪਰੇਖਾ ਵੀ ਬਦਲਦੀ ਰਹਿੰਦੀ ਹੈ ਜਿਵੇਂ ਬਾਬੇ ਨਾਨਕ ਦੇ ਵੇਲੇ ਗੋਸ਼ ਨੂੰ ਗੋਸ਼ ਕਿਹਾ ਹੈ ਪਰ ਮਤਲਬ ਇਹਦਾ ਕੰਨ ਤੋਂ ਹੀ ਹੈ ਯਕ ਅਰਜ਼ ਗੁਸਤਮ ਉਦੋਂ ਜੱਜੇ ਪੈਰ ਨੁਕਤਾ ਨਹੀਂ ਸੀ ਹੁੰਦਾ ਜੱਜਾ ਹੀ ਹੁੰਦਾ ਸੀ ਬੋਲੀ ਦਾ ਸਰੂਪ ਹੁਣ ਬਦਲਿਆ ਹੈ ਅਰਜ਼ ਨੂੰ ਜੇ ਅਰਜ਼ ਕਿਹਾ ਜਾਵੇ ਤੇ ਕੋਈ ਭੁੱਲ ਨਹੀਂ ਹੋਇਆ ਕਰਦੀ ਯਕ ਅਰਜ਼ ਗੁਸਤਮ ਪੇਸ਼ ਤੋਂ ਉਦੋਂ ਪੇਸ਼ ਲਫ਼ਜ਼ ਸੀ ਹੁਣ ਸੱਸੇ ਦੇ ਪੈਰ ਚ ਨੁਕਤਾ ਭਾਸ਼ਾ ਵਾਲਿਆਂ ਨੇ ਵਧਾਇਆ ਹੈ ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਇੱਥੇ ਲਫ਼ਜ਼ ਗੋਸ ਹੋਵੇਗਾ ਗੋਸ ਕੋਈ ਫਾਰਸੀ ਦਾ ਲਫ਼ਜ਼ ਨਹੀਂ ਹੈ ਕਿਉਂਕਿ ਸਿਆਣੇ ਪੁਰਸ਼ਾਂ ਨੇ ਸਿੱਖ ਮਿਸ਼ਨਰੀ ਕਾਲਜ ਦੇ ਦਾਨਿਆਂ ਨੇ ਗੁਰੂ ਨਾਨਕ ਯੂਨੀਵਰਸਿਟੀ ਵਾਲਿਆਂ ਨੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਜਦੋਂ ਇਸ ਤਰ੍ਹਾਂ ਦੇ ਲੇਖ ਕੱਢੇ ਨੇ ਤਾਂ ਉਨ੍ਹਾਂ ਇਹ ਗਾਈਡੈਂਸ ਦੇਣ ਦਾ ਯਤਨ ਕੀਤਾ ਹੈ ਮੁਮਕਿਨ ਹੈ ਕਿਸੇ ਨੂੰ ਫਿੱਟ ਆਵੇ ਜਾਂ ਨਾ ਆਵੇ ਪਰ ਸਾਹਿਤਕਾਰ ਇਹ ਗੱਲ ਮੰਨਦੇ ਨੇ ਕਿ ਉਦੋਂ ਬੋਲੀ ਦੀ ਰੂਪਰੇਖਾ ਹੋਰ ਸੀ ਯਕ ਅਰਜ਼ ਗੁਸ਼ਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ ਇਸੇ ਤਰ੍ਹਾਂ ਆਉਂਦਾ ਹੈ ਅੱਗੇ ਚਲੋ ਤਾਂ ਗੁਰੂ ਸਾਹਿਬ ਜੀ ਕਾਗਜ਼ ਨੂੰ ਕਾਗਜ਼ ਵਰਤਦੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਈ ਜਗ੍ਹਾ ਵਰਤਿਆ ਹੈ ਨਾਨਕ ਕਾਗਜ਼ ਲਖਮਣਾ ਸ੍ਰੀ ਰਾਧ ਸ਼ਬਦ ਦੀ ਚੌਥੀ ਕਲੀ ਦੀ ਇੱਕ ਤੁਕ ਨਾਨਕ ਕਾਗਜ਼ ਲਖਮਣਾ ਮਤਲਬ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਲਖਾਮਨ ਕਾਗਜ਼ਾਤ ਹੋਵਣ ਨਾਨਕ ਕਾਗਜ਼ ਲਖਮਣਾ ਪੜ ਪੜ ਕੀਚੈ ਪਾਏ ਮਸੂ ਤੋਟਨਾ ਆਵੇ ਮਸੂ ਮਿਨ ਸਿਆਹੀ ਲੇਖਣ ਪਾਉਣ ਚਲਾਏ ਲੇਖਣ ਮੈਨੇ ਕਲਮ ਹਵਾ ਦੀ ਤੇਜ਼ੀ ਨਾਲ ਕਲਮ ਚੱਲੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਐਸਾ ਹੀ ਫਰਮਾਉਂਦੇ ਨੇ ਕਿ ਕਾਗਜ਼ ਦੀਪ ਸਭੇ ਕਰਕੇ ਦੀਪ ਮੈਨੇ ਬਰੇ ਆਜ਼ਮ ਜਿਤਨੇ ਇਹ ਖੰਡ ਬ੍ਰਹਿਮੰਡ ਨੇ ਕਾਗਜ਼ ਦੀਪ ਸਭੇ ਕਰਕੇ ਅਰਸਾਤ ਸਮੁੰਦਰ ਨਕੀ ਮਸ ਕਹਿ ਹੋ ਗੁਰੂ ਸਾਹਿਬ ਜੀ ਦੀ ਕਵਿਤਾ ਦਾ ਜੋ ਖੁਲਾਸਾ ਹੈ ਉਭਾਰ ਹੈ ਇਹ ਹਰ ਜਗ੍ਹਾ ਪੜ੍ਹੋ ਤਾਂ ਇੱਦਾਂ ਦਾ ਹੋਵੇਗਾ ਜਿਵੇਂ ਪਰਬਤ ਦੀ ਕੁੱਖ ਚੋਂ ਚਸ਼ਮਾ ਫੁੱਟਦਾ ਹੈ ਉਛਲਦਾ ਕੁੱਦਦਾ ਅਚਕੇਰੀਆਂ ਕਰਦਾ ਉਲਾਰ ਖਾਂਦਾ ਤੋ ਹਰ ਕਵਿਤਾ ਮਹਾਰਾਜ ਦੀ ਐਸੀ ਹੈ ਜਿਵੇਂ ਜਾਪ ਸਾਹਿਬ ਦੇ ਅਨੇਕਾਂ ਸ਼ੰਤ ਨੇ ਅਜੈ ਅਲੈ ਅਪੈ ਅਭੂ ਉਜੂ ਅਨਾਸ ਅਕਾਸ ਗੰਸਪੰਜ ਇਸ ਤਰ੍ਹਾਂ ਨਾਲ ਤੋ ਸਾਰੀ ਕਵਿਤਾ ਮਹਾਰਾਜ ਦੀ ਇਸ ਤਰ੍ਹਾਂ ਨਾਲ ਉਛਾਲੇ ਲੈਂਦੀ ਹੈ ਜੁਰਤ ਦਰਸਾਉਂਦੀ ਹੈ ਸ਼ਜਾਅਤ ਦਰਸਾਉਂਦੀ ਹੈ ਉੱਲਰ ਉੱਲਰ ਤੁਰਦੀ ਹੈ ਕਾਗਜ਼ ਦੀਪ ਸਭੇ ਕੜਕੇ ਅਰਥਾਤ ਸਮੁੰਦਰ ਨਕੀ ਮਸ ਕਹਿ ਹੋ ਕਾਟ ਬਨਾਸਪਤੀ ਸਗਲੀ ਲਿਖਵੇ ਕਿ ਲੇਖਣ ਕਾਜ ਬਣੇ ਹੋ ਸਾਧ ਸੁਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੇ ਹੋ ਭਾਵ ਕੀ ਹੈ ਕਿ ਮਹਾਰਾਜ ਕਹਿੰਦੇ ਨੇ ਸਾਰੀ ਧਰਤੀ ਕਾਗਜ਼ ਬਣ ਜਾਏ
ਸਾਰਾ ਪਾਣੀ ਸਿਆਹੀ ਬਣ ਜਾਏ, ਜੰਗਲਾਤਾਂ ਦੇ ਜੰਗਲਾਤ ਲੇਖਣੀਆਂ ਬਣ ਜਾਣ, ਕਲਮਾਂ ਵਿਚ ਬਦਲ ਜਾਵਣ, ਤੇ ਤੇਰੇ ਗੁਣ ਫੁਣ ਆਖੇ ਕੌਣ? ਕੋਈ ਸੀਮਤ ਮਤ ਵਾਲਾ, ਮਹਦੂਦ ਅਕਲ ਵਾਲਾ, ਲਿਮਿਟਡ ਬ੍ਰੇਨ ਵਾਲਾ ਨਹੀਂ। ਵਿਦਿਆ ਦੇ ਅਵਤਾਰ ਕਿਸ ਤੇਜ਼ੀ ਨਾਲ ਤੇ ਕਿਤਨਾ ਚਿਰ ਕਹਿੰਦੇ ਜਾਣ ਤੇਰੀ ਵਡਿਆਈ ਨੂੰ? ਤੁਕਾਂ ਵਿਚ ਮਹਾਰਾਜ ਦਰਸਾਉਂਦੇ ਨੇ ਕਿ ਸਾਰਸਵਤੀ ਬਖਤਾ ਕਰਕੇ, ਸਾਰਸਵਤੀ ਸਰਸਵਤੀ ਦਾ ਮੁਖਫਫ ਹੈ, ਸਰਸਵਤੀ ਤੋਂ ਵਿਦਿਆ ਦੀ ਦੇਵੀ ਹੈ, ਇਹ ਤੇਰੇ ਗੁਣ ਗਾਵੇ ਸਾਰਸਵਤੀ ਬਖਤਾ ਕਰਕੇ। ਕੌਣ ਤੇ ਕਿੰਨਾ ਚਿਰ ਇਸ ਤੇਜ਼ੀ ਨਾਲ ਲਿਖੇ? ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ। ਗਣੇਸ਼ ਜੀ ਕਰੋੜਾਂ ਯੁੱਗ ਤੇਰੇ ਗੁਣ ਲਿਖਣ ਵਾਸਤੇ ਲਾ ਦੇਣ, ਸਰਸਵਤੀ ਬੋਲੇ ਗੋਇਆ ਹੋਵੇ ਬਿਆਨ ਕਰੇ ਤੇ ਸਾਮਾਨ ਪਹਿਲੇ ਦੇਖ ਲਿਆ ਹੈ। ਗੁਰੂ ਜੀ ਕਹਿੰਦੇ ਨੇ ਫਿਰ ਕੀ ਨਤੀਜਾ ਨਿਕਲ ਸਕੇਗਾ? ਸਾਰਸਵਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹਾਂ, ਕਾਲ ਕਿਰਪਾਨ ਬਿਨਾ ਬਿਨਤੀ ਹੇ ਅਕਾਲ ਪੁਰਖ ਅੰਤਰਜਾਮੀ। ਕਿਰਪਾਨ ਸੂਚਕ ਹੈ ਕਿ ਤੇਰੀ ਵੀ ਸ਼ਕਤੀ ਲੈ ਕਰਨ ਦੀ ਵੀ ਹੈ। ਤੋ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲੈ ਦੀਵਾਨ, ਲੈ ਮੀਨਸ ਲੈ ਲੈਣ ਦੀ ਬਾਣ ਹੈ, ਆਦਤ ਹੈ, ਯਾਨੀ ਮ੍ਰਿਤੂ ਕਰਨ ਦੀ ਵੀ ਤੇਰੇ ਵਿਚ ਹੀ ਸ਼ਕਤੀ ਹੈ, ਹੋਰ ਕੋਈ ਮਾਰ ਨਹੀਂ ਸਕਦਾ। ਤੋ ਕਾਲ ਕਿਰਪਾਨ ਬਿਨਾ ਬਿਨਤੀ, ਬਿਨਤੀ ਤੋਂ ਮੁਰਾਦ ਇਜ਼ ਇਨਕਸਾਰੀ ਨਿਮਰਤਾ, ਬਿਨਾਂ ਤੇਰੇ ਅੱਗੇ ਸਜਦਾ ਕੀਤੇ ਹੋ ਸਿਰ ਝੁਕਾਇਓ ਕੋਈ ਗੱਲ ਬਣ ਨਹੀਂ ਸਕੇਗੀ। ਕਾਲ ਕਿਰਪਾਨ ਬਿਨਾਂ ਬਿਨਤੀ ਨਾ ਤੋ ਤੁਮ ਕੋ ਪਰ ਨੈ ਕਿਰੀ ਜਾਏ ਹੋ, ਤਿਲ ਮਾਤਰ ਵੀ ਤੇਰੇ ਗੁਣ ਨਹੀਂ ਧਿਆਨ ਕਰ ਸਕਣਗੇ। ਤੋ ਅੰਤ ਫਿਰ ਇਹੋ ਕਹਿਣਾ ਪਵੇਗਾ ਕਿ ਖੀਰ

ਸੁਣਦੇ ਹੋ ਭਾਈ ਗੁਰੂ ਨੂੰ ਪਿਆਰ ਕਰੋ ਅੱਜ ਥੋੜਾ ਜਿਹਾ ਵਿਸ਼ਾ ਦੂਜਾ ਕੋਸ਼ਿਸ਼ ਕਰੋ ਅੱਜ ਉਹ ਪੌੜੀ ਚੜ ਜਾਓ ਇੱਕ ਪੌੜੀ ਏ ਗੁਰੂ ਨੂੰ ਪਿਆਰ ਕਰੋ ਇੱਕ ਪੌੜੀ ਏ ਉਹ ਕਿਤੇ ਚੜ ਜਾਓ ਗੁਰੂ ਤੁਹਾਡੇ ਨਾਲ ਪਿਆਰ ਕਰਨ ਲੱਗ ਪਿਆ ਕੱਖ

ਇੱਕ ਪੌੜੀ ਏ ਸਿੱਖ ਗੁਰੂ ਨੂੰ ਪਿਆਰ ਕਰੇ ਉਹ ਕਿਹੜੀ ਪੌੜੀ ਏ ਕਿ ਗੁਰੂ ਸਿੱਖ ਨੂੰ ਪਿਆਰ ਕਰਨ ਲੱਗਦਾ ਕਿਹੜਾ ਕੰਮ ਕਰੀਏ ਕਿ ਗੁਰੂ ਸਾਨੂੰ ਪਿਆਰ ਕਰਨ ਲੱਗਦਾ

ਗੁਰੂ ਉਹਨੂੰ ਪਿਆਰ ਕਰਦਾ ਜਿਹਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ। ਆਖੋ ਸਤਨਾਮ। ਹੁਣ ਕੋਈ ਪੰਡਾਲ ਚ ਐਸਾ ਨਹੀਂ ਬੈਠਾ ਹੋਏਗਾ ਜਿਹਦਾ ਨਕਸ਼ਾ ਸਾਹਮਣੇ ਨਾ ਆਇਆ ਹੋਵੇ। ਇੱਕ ਹੈ ਧੱਕੇ ਨਾਲ ਕੰਮ ਕਰਨਾ ਗੁਰੂ ਵਾਲਾ, ਇੱਕ ਹੈ ਭੁੱਖ ਲੱਗਣ ਲੱਗ ਪਈ ਹੈ। ਬਹੁਤ ਚਾਚਾ।

0: ਫਿਰ ਗੁਰੂ ਤੁਹਾਡੇ ਪਿੱਛੇ ਫਿਰੇਗਾ। ਇੱਕ ਹੈ 3 ਵਜੇ, 4 ਵਜੇ, 5 ਵਜੇ ਅੰਮ੍ਰਿਤ ਵੇਲੇ ਬੜੀ ਜ਼ੋਰ ਨਾਲ ਧੱਕੇ ਨਾ ਉੱਠਣਾ। ਇੱਕ ਹੈ ਰਾਤੀ 8-8 ਵਾਰੀ ਜਾਗ ਆਉਂਦੀ ਕਿਤੇ ਅੰਮ੍ਰਿਤ ਵੇਲਾ ਲੰਘ ਨਾ ਜਾਵੇ। ਹੱਕ ਸਤਨਾਮ
1: ਸ੍ਰੀ ਵਾਹਿਗੁਰੂ।
0: ਭੁੱਖ ਲੱਗਣੀ ਸ਼ੁਰੂ ਹੋ ਗਈ ਸਟੇਜ ਤੋਂ ਕਹਿਣਾ। ਕਈ ਤੁਹਾਡੇ ਚ ਬੈਠੇ ਹੋਣਗੇ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿੰਦੇ ਨੇ, ਸ਼ੁਕਰ ਕਰਦੇ ਨੇ। ਸ਼ੁਕਰ ਸ਼ੁਕਰ ਹੈ ਗਰੀਬ ਨਵਾਜ, ਦਰਬਾਰ ਸਾਹਿਬ ਬੈਠੇ ਆ, ਸ਼ੁਕਰ ਹੈ ਸ਼ਹੀਦਾਂ ਬੈਠੇ ਆ, ਸ਼ੁਕਰ ਹੈ ਘਰ ਗੁਰੂ ਸਾਹਿਬ ਦੇ ਕਮਰੇ ਚ ਬੈਠੇ ਆ, ਜਿੱਥੇ ਵੀ। ਫਿਰ ਜੇ 1 ਘੰਟਾ ਹੁੰਦਾ ਜਾਂ 2 ਹੁੰਦੇ ਨੇ ਜਾਂ 1.5 ਹੁੰਦਾ, ਉਸ ਤੋਂ ਬਾਅਦ ਬੱਚੇ ਭੇਜਣੇ ਹੁੰਦੇ, ਘਰ ਦਾ ਕੰਮ ਹੁੰਦਾ, ਤੇ ਉਹ 1.5 ਘੰਟਾ ਘੰਟਾ ਥੋੜਾ ਜਾਪਣ ਲੱਗ ਪਵੇ, ਅਜੇ ਹੋਰ ਲੋੜ ਏ, ਅਜੇ ਮੇਰੀ ਭੁੱਖ ਨੀ ਮਿਟੀ। ਤੇ ਇੱਕ ਹੈ ਬਹਿੰਦਿਆਂ ਝੋਕ ਆ ਗਈ, ਵਿੱਚੇ ਨੀਂਦਰ, ਵਿੱਚੇ ਲਾਲਸ, ਵਿੱਚੇ ਦਲਿਦਰੀ। ਗੁਰੂ ਤੁਹਾਡੇ ਪਿੱਛੇ ਫਿਰੇਗਾ ਪਿਆਰਿਓ, ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ। ਭੁੱਖ ਲੱਗਣੀ ਚਾਹੀਦੀ। ਔਰ ਮੈਂ ਸੰਗਤ ਨੂੰ ਬੇਨਤੀ ਕਰਦਾ, ਹੱਥ ਜੋੜ, ਇੰਨਾ ਪਿਆਰ ਕਰੋ ਗੁਰੂ ਨਾਲ, ਆਪਣੇ ਬੱਚਿਆਂ ਨੂੰ ਵੀ ਸੰਭਾਲੋ, ਪੜ੍ਹਾ ਕੇ ਸਕੂਲੇ ਭੇਜਿਆ ਕਰੋ। ਗੁਰੂ ਦੀ ਕਿਰਪਾ ਨਾਲ ਕਹਿਣਾ, ਮਾਲਕ ਦਾ ਪਹਿਰਾ ਬੱਚੇ ਦੇ ਨਾਲ ਹੀ ਜਾਏਗਾ। ਆਖੋ ਸਤਨਾਮ। ਜੇ ਬੱਚਾ ਤੁਹਾਡਾ 8-9 ਸਾਲ ਦਾ, 10 ਸਾਲ ਦਾ, ਛੋਟਾ, ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਸਕੂਲੇ ਜਾ ਰਿਹਾ। ਹੋਰ ਛੋਟਾ 20 ਪੌੜੀਆਂ, 15 ਪੌੜੀਆਂ, ਇਨਕਲਾਬ ਲਿਆਓ। ਨਾਮ ਜਪਣ ਵਾਲਿਆਂ ਦਾ ਆਗਮਨ ਦਿਹਾੜਾ ਮਨਾਉਣਾ, ਅਸੀਂ ਨਾਮ ਨਾਲ ਜੁੜ ਜਾਈਏ।

ਇਹ ਵੀ ਸਟੇਜ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਅੱਜ ਕੱਲ ਕੰਮ ਸੌਖਾ ਜੇ ਇਹਨਾਂ ਕੋਲ ਕਲਯੁਗ ਆ ਗਿਆ, ਬੜਾ ਔਖਾ ਜੀ ਨਾਮ ਜਪਣਾ, ਸੌਖਾ ਹੋ ਗਿਆ ਜੇ। ਜਿਹੜੇ ਸਾਧਨ ਨਿਕਲ ਆਏ ਨੇ ਉਹਨਾਂ ਨੇ ਤੁਹਾਨੂੰ ਸਗੋਂ ਸੌਖਾ ਕਰਤਾ। ਕੀਰਤਨ ਦੇ ਵਿੱਚ ਹੀ ਦਾਸ ਬੜੀ ਨਿਰਵੈਰ ਰੂਹ ਨੇ, ਔਰ ਅੰਮ੍ਰਿਤਸਰ ਦੇ ਮੇਰ ਸ਼੍ਰੀ ਸੁਨੀਲ ਦੱਤੀ ਜੀ ਬੜੀ ਕਿਰਪਾ ਕੀਤੀ ਹੈ, ਇੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੇਨਤੀ ਕੀਤੀ। ਸਮਾਂ ਇਹਨਾਂ ਲੋਕਾਂ ਕੋਲ ਪੂਰਾ ਸੂਰਾ ਹੁੰਦਾ ਤੇ ਜਿੰਨਾ ਚਿਰ ਵੀ ਬੈਠਣਗੇ ਅਨਭਾਗ ਕਿਰਪਾ ਕਰਨਗੇ, ਜਦੋਂ ਵੀ ਬਹੁਤ ਅਗਲਾ ਸਮਾਂ ਫਿਰ ਦਿੱਤਾ ਹੋਇਆ ਫਿਰ ਵਿੱਚ ਹੀ ਸਤਿਕਾਰ ਦੇ ਕੇ, ਤੇ ਜੇ ਸਾਰਾ ਸਮਾਂ ਬੈਠਣਗੇ ਤਾਂ ਅਨਭਾਗ ਅਸੀਂ ਜੀ ਆਇਆਂ ਕਹਿੰਦੇ ਹਾਂ ਸਟੇਜ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ। ਇਹਨਾਂ ਦਾ ਮੈਨੂੰ ਸੁਨੇਹਾ ਪਹੁੰਚਿਆ ਕਹਿੰਦੇ ਸਾਡੀ ਕੋਠੀ ਵੀ ਪ੍ਰੋਗਰਾਮ ਕਰੋ ਤੇ ਬਾਬਾ ਜੀ ਉੱਥੇ ਵੀ ਸੇਵਾ ਲੈਣ, ਸੰਗਤਾਂ ਦੇ ਚਰਨ ਪੈਣ, ਸੰਗਤਾਂ ਲਾਹਾ ਲੈਣ। ਅੰਮ੍ਰਿਤਸਰ ਦੇ ਮੇਹਰ ਨੇ ਔਰ ਨਿਰਵੈਰ ਨੇ ਬੜੇ, ਗੁਰੂ ਦੀ ਕਿਰਪਾ ਹੈ ਜੀ ਆਇਆ। ਗੁਰੂ ਪਿਆਰਿਓ ਅੱਜ ਕੱਲ ਕੰਮ ਸੌਖਾ ਜੇ, ਪੁੱਛੋ ਕਿਵੇਂ। 2 ਮਿੰਟ ਲਈ ਫਿਰਤੀ ਲੈ ਜਾਓ ਖੰਡੂਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦਾ ਸਮਾਂ। ਭਾਈ ਮਰਦਾਨਾ ਜੀ ਜਦੋਂ ਚੜ੍ਹਾਈ ਕਰਕੇ ਗੁਰੂ ਨਾਨਕ ਸਾਹਿਬ ਵੇਲੇ ਉਹਨਾਂ ਦਾ ਪੁੱਤਰ ਕੀਰਤਨ ਕਰਦਾ, ਉਹਨਾਂ ਤੋਂ ਬਾਅਦ ਉਹਨਾਂ ਦੇ ਹੁੰਦੇ ਹੀ ਭਾਈ ਬਲਵੰਡ ਜੀ ਆਏ ਨੇ। 7 ਬਲਵੰਡਾ ਹੋਏ ਨੇ ਗੁਰੂ ਅਰਜਨ ਦੇਵ ਜੀ ਵੇਲੇ, ਉਹ ਵੱਖਰੇ ਨੇ ਭਾਈ ਬਲਵੰਡ ਜੀ। ਤੇ ਪੜੋ ਇਤਿਹਾਸ, ਪਤਾ ਨੀ 10 ਵਜੇ ਦਾ ਟਾਈਮ ਸੀ ਕਿ 9:30 ਦਾ ਸਮਾਂ ਸੀ ਦਿਨ ਦਾ, ਬਾਬਾ ਬੁੱਢਾ ਜੀ ਭਾਈ ਬਲਵੰਡ ਜੀ ਨੂੰ ਕਹਿੰਦੇ ਆ, ਬਲਵੰਡ ਜੀ ਭੁੱਖ ਬੜੀ ਲੱਗੀ ਏ, ਭੁੱਖ ਬੜੀ ਲੱਗੀ ਏ। ਤੇ ਬਲਵੰਡ ਜੀ ਕਹਿੰਦੇ ਜੀ ਉਹ ਲੰਗਰ ਹੈਗਾ ਛਕ ਲੋ ਜਾ ਕੇ ਕੁਝ। ਬਾਬਾ ਬੁੱਢਾ ਜੀ ਕਹਿੰਦੇ ਲੰਗਰ ਦੀ ਭੁੱਖ ਨਹੀਂ ਲੱਗੀ, ਸ਼ਬਦ ਦੀ ਭੁੱਖ ਲੱਗੀ ਏ। ਵਾਜਾ ਖੋਲੋ ਇੱਕ ਸ਼ਬਦ ਸੁਣਾ ਦਿਓ ਸੱਕ ਸਤਨਾਮ, ਧਿਆਨ ਦੇਣਾ। ਇਹ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਤਾਂ ਹੀ ਦੂਜਾ ਸੁਣੇ, ਹੈ ਜੀ। ਤੇ ਬੀਬੀਓ ਵੀਰੋ ਦੱਸੋ ਅੱਜ ਕਿਹੜਾ ਯੁੱਗ ਆ ਗਿਆ, ਕਿੰਨੀ ਸਾਇੰਸ ਦੀ ਤਰੱਕੀ ਏ, ਤੁਸੀਂ ਟੇਪ ਲਾ ਕੇ ਵੀ ਜੁੜ ਸਕਦੇ ਹੋ। ਅਖੋ ਸਤਨਾਮ, ਇਥੋਂ ਕਾਰ ਚ ਜਾ ਰਹੇ ਹੋ ਜਲੰਧਰ, 1.25 ਘੰਟੇ 1.5 ਘੰਟੇ ਦਾ ਰਾਹ ਏ, ਚਾਹੋ ਤੇ ਆਪਣੇ ਸਫ਼ਰ ਨੂੰ ਭਗਤੀ ਬਣਾ ਲਓ, ਗੁਰਬਾਣੀ ਦੀਆਂ ਟੇਪਾਂ ਦਾ ਆਨੰਦ ਮਾਣਦੇ ਜਾਓ, ਨਹੀਂ ਤੇ ਅੱਗੇ ਚੱਲਦੀ ਕਾਰ ਕੀਰਤਨ ਦੇ ਨਹੀਂ ਨਾ ਹੁੰਦਾ, ਹੁਣ ਤੇ ਸੁਣ ਸਕਦੇ। ਜੇ ਸਾਇੰਸ ਨੇ ਚੀਜ਼ਾਂ ਕੱਢੀਆਂ ਨੇ ਇਹਨਾਂ ਨੂੰ ਤੁਸੀਂ ਇਧਰ ਪ੍ਰਯੋਗ ਕਰੋ ਤੇ ਸੌਖਾ ਕਿ ਔਖਾ। ਘਰਾਂ ਵਿੱਚ ਦੁਕਾਨਾਂ ਵਿੱਚ ਔਰ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ, ਇੱਕ ਤੇ ਟੇਪ ਰਿਕਾਰਡ ਨੇ, ਇੱਕ ਜਿਹੜੀ ਹੁਣ ਨਵੀਂ ਚੱਲ ਪਈ ਹੈ ਚਿੱਪ, ਸਾਰਾ ਦਿਨ ਭਾਵੇਂ ਨਾ ਟੇਪ ਬਦਲਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਹੈ, ਵਾਹਿਗੁਰੂ ਦਾ ਜਾਪ ਰਸੋਈ ਚ ਲੱਗੀ ਹੋਵੇ, ਮਹਿੰਗੀ ਵੀ ਨਹੀਂ 80-90 ਸੌ ਦੀ ਚੀਜ਼ ਸਾਰੀ, ਹੁਣ ਉਹ ਤੁਹਾਡੀ ਰਸੋਈ ਚ ਲੱਗੀ ਹੋਵੇ ਤੇ ਵਾਹਿਗੁਰੂ ਦਾ ਜਾਪ ਮਿੱਠੀ, 6 ਤਰ੍ਹਾਂ ਦੇ ਜਾਪ ਨੇ ਉਹਦੇ ਵਿੱਚ ਅਲੱਗ ਅਲੱਗ, ਪਹਿਲੀ ਪੌੜੀ ਦਾ ਵੀ, ਵਾਹਿਗੁਰੂ ਦਾ ਵੀ, ਸਤਨਾਮ ਵਾਹਿਗੁਰੂ ਦਾ ਵੀ, ਕੋਈ ਹੋਰ ਵੀ ਜਿਹੜਾ ਦਿਲ ਕਰਦਾ। ਤੁਸੀਂ ਪੇੜਾ ਵੇਲੋਗੇ ਵਿੱਚ ਵਾਹਿਗੁਰੂ ਦਾ ਜਾਪ ਜਾਏਗਾ, ਤੁਸੀਂ ਆਟਾ ਗੁੰਨ ਰਹੇ ਹੋ ਵਾਹਿਗੁਰੂ ਦਾ ਜਾਪ ਜਾਏਗਾ। ਇਹ ਜਿਹੜੇ ਸਾਧਨ ਨਿਕਲ ਆਏ ਨੇ ਗੁਰੂ ਪਿਆਰਿਓ, ਇਹਨਾਂ ਦੇ ਰਾਹੀਂ ਆਪਣੇ ਨੇਮ ਵਧਾਓ, ਨੇਮ ਵਧਾਓ। ਸਿੱਖ ਗੁਰੂ ਨਾਲ ਪਿਆਰ ਕਰੇ, ਇਸ ਤੋਂ ਉਤਲੀ ਪੌੜੀ ਏ ਗੁਰੂ ਸਿੱਖ ਨਾਲ ਪਿਆਰ ਕਰਨ ਲੱਗ ਪਏ, ਕਿਵੇਂ ਕਰੇਗਾ ਜੇ ਸਾਨੂੰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਵੇ, ਭੁੱਖ ਲੱਗੇ

ਹੁਣ 5-10 ਮਿੰਟ ਅੱਗੇ ਚੱਲਾਂਗੇ ਜੀ ਗੁਰੂ ਚਲਾਵੇ, ਕਿਉਂਕਿ ਗੱਲਾਂ ਦਾ ਕੀਰਤਨ ਨਹੀਂ ਜਾਂਦੇ। ਹੁਣ ਆਪਾਂ ਚੱਲਣਾ, ਭੁੱਖ ਲੱਗੇਗੀ ਕਿਵੇਂ? ਹੱਕ ਸਤਨਾਮ, ਭੁੱਖ ਲੱਗਣੀ ਚਾਹੀਦੀ ਪਰ ਲੱਗੇਗੀ ਕਿਵੇਂ? ਇਹ ਬਾਬਾ ਜੀ ਸੇਵਾ ਲੈਣ, ਇੱਕ ਵਾਰੀ ਪਿਆਰ ਨਾਲ ਬੋਲੋ ਜੀ।

ਜਿੰਨੇ ਵੀ ਸਾਇੰਸ ਨੇ ਸਾਧਨ ਕੱਢੇ ਨੇ ਇਹਨਾਂ ਦਾ ਲਾਭ ਲਿਆ ਕਰੋ। ਗੁਰਬਾਣੀ ਵਾਲੇ ਬੰਨੇ, ਗੁਰੂ ਵਾਲੇ ਬੰਨੇ, ਪਰਮੇਸ਼ਰ ਦੀ ਯਾਦ ਵਾਲੇ ਬੰਨੇ। ਮੇਰੀ ਗੱਲ ਥੋੜੀ ਜਿਹੀ ਵਿੱਚ ਰਹਿ ਗਈ ਸੀ। ਬਾਬਾ ਬੁੱਢਾ ਜੀ ਨੇ ਬਲਵੰਡ ਜੀ ਨੂੰ ਕਿਹਾ ਸੀ ਭੁੱਖ ਬੜੀ ਲੱਗੀ, ਸ਼ਬਦ ਸੁਣਾ ਦਿਓ। ਅੰਦਰ ਕੁਦਰਤੀ ਵਾਹ ਹਰੀ ਵੀ ਕਈ ਵਾਰੀ ਦਿਲ ਕਰਦਾ ਸੁਣਾ ਕੀ ਸੀ। ਇਹ ਸਮਾਂ ਸੀ, ਬਲਵੰਡ ਜੀ ਨੇ ਅੱਗੋਂ ਕਹਿ ਤਾ ਸੀ ਮੈਂ ਵਿਹਲਾ ਬੈਠਾ ਵਾਂ, ਹੁਣੇ ਚੌਂਕੀ ਮੁੱਕੀ ਹੈ, ਚੌਂਕੀਆਂ ਆਉਂਦੀਆਂ। ਅਜੇ ਤੱਕ ਹਰਿਮੰਦਰ ਸਾਹਿਬ ਚੌਂਕੀਆਂ ਨਾਲ ਕੀਰਤਨ ਹੁੰਦਾ, ਬਿਲਾਵਲ ਦੀ ਚੌਂਕੀ, ਆਸਾ ਜੀ ਦੀ ਵਾਰ ਦੀ ਚੌਂਕੀ, ਸੋਧਰ ਦੀ ਚੌਂਕੀ। ਕਹਿੰਦੇ ਮੈਂ ਹੁਣੇ ਹੀ ਚੌਂਕੀ ਕੀਰਤਨ ਦੀ ਅੱਧਾ ਘੰਟਾ ਹੋਇਆ ਸਮਾਪਤੀ ਕਰਕੇ ਉੱਠਿਆ, ਮੈਂ ਵਿਹਲਾ ਬੈਠਾ ਫਿਰ ਵਾਜੇ ਖੋਲਾਂ। ਬਾਬਾ ਬੁੱਢਾ ਜੀ ਅੱਗੋਂ ਨਹੀਂ ਬੋਲੇ। ਜਦੋਂ ਸ਼ਾਮ ਨੂੰ ਕੀਰਤਨ ਕਰਨ ਲੱਗੇ ਬਲਵੰਡ ਜੀ ਤੇ ਗੁਰੂ ਅੰਗਦ ਦੇਵ ਜੀ ਨੇ ਪਿੱਠ ਕਰ ਲਈ, ਤੇ ਭਾਈ ਬਲਵੰਡ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਮਹਾਰਾਜ ਪਿੱਠ ਕਰ ਲਈਏ। ਗੁਰੂ ਅੰਗਦ ਸਾਹਿਬ ਕਹਿੰਦੇ ਸਵੇਰੇ ਇੰਨੀ ਭੁੱਖ ਲੱਗੀ ਸਾਨੂੰ, ਇੰਨੀ ਭੁੱਖ ਲੱਗੀ ਉਦੋਂ ਤੇ ਸੁਣਾਇਆ ਨੀ ਕੀਰਤਨ। ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ, ਤੁਹਾਨੂੰ ਕਦੋਂ ਅਸੀਂ ਨਾ ਕੀਤੀ।

ਜਦੋਂ ਕਿਸੇ ਮੇਰੇ ਜਪਣ ਵਾਲੇ ਦੇ ਮੁੱਖ ਚੋਂ ਕੁਝ ਨਿਕਲੇ ਉਹ ਮੈਂ ਮੰਗ ਰਿਹਾ ਹੁੰਦਾ। ਧਿਆਨ ਦੇਣਾ, ਦਾਸ ਇੰਨੀ ਕੁ ਗੱਲ ਕਰ ਰਿਹਾ, ਇਹ ਵੀ ਟਾਈਮ ਸੀ ਕਿ ਕੋਈ ਵਾਜਾ ਖੋਲੇ ਕੀਰਤਨ ਕਰੇ ਤੇ ਦੂਜਾ ਕੀਰਤਨ ਸੁਣ ਸਕਦਾ ਸੀ। ਅੱਜ ਕਿੰਨੇ ਸਾਧਨ ਨਿਕਲ ਆਏ ਨੇ, ਜੇ ਅਜੇ ਵੀ ਨਾ ਅਸੀਂ ਜੁੜੇ ਕਦੋਂ ਜੁੜਾਂਗੇ। ਅਰਦਾਸ ਕਰੋ ਸਾਨੂੰ ਨਾਮ ਜਪਣ ਦੀ ਭੁੱਖ ਲੱਗੇ, ਫਿਰ ਗੁਰੂ ਤੁਹਾਡੇ ਪਿੱਛੇ ਪਿੱਛੇ ਪਿੱਛੇ ਪਿੱਛੇ। ਹੁਣ ਗੁਰੂ ਪਿਆਰਿਓ ਪੰਜ ਸੱਤ ਮਿੰਟ ਵਿਚਾਰ ਕਰਨੀ ਕਿ ਭੁੱਖ ਲੱਗੇਗੀ ਕਿਵੇਂ। ਇੱਥੋਂ ਉੱਠ ਕੇ ਤੁਸੀਂ ਘਰ ਨੂੰ ਚਲ ਜਾਓ, ਮੈਂ ਵੀ ਚਲ ਜਾ, ਲੰਗਰ ਵੀ ਛਕ ਲਈ, ਲੱਗੇਗੀ ਕਿਵੇਂ। ਨਾਮ ਦੀ ਭੁੱਖ ਕਿਵੇਂ ਲੱਗੇਗੀ, ਕਿਹੜਾ ਕਦਮ ਪੁੱਟੀਏ ਕਿ ਭੁੱਖ ਲੱਗਣੀ ਸ਼ੁਰੂ ਹੋ ਜਾਏ। ਫਿਰ ਧਿਆਨ ਦੇ

0: ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆਂ ਹੋਇਆਂ ਦੀਆਂ ਕਿਤਾਬਾਂ ਪੜਿਆ ਕਰੋ। ਜੇ ਚਾਹੁੰਦੇ ਹੋ ਭੁੱਖ ਲੱਗਣੀ ਸ਼ੁਰੂ ਹੋ ਜੇ ਨਾਮ ਨਾਲ ਰੰਗਿਆਂ ਹੋਇਆਂ ਦੀਆਂ ਟੇਪਾਂ ਸੁਣਿਆ ਕਰੋ। ਜੇ ਚਾਹੁੰਦੇ ਹੋ ਨਾਮ ਜਪਣ ਦੀ ਭੁੱਖ ਲੱਗਣੀ ਸ਼ੁਰੂ ਹੋ ਜੇ ਤੇ ਨਾਮ ਜਪਣ ਵਾਲਿਆਂ ਦਾ ਸੰਗ ਕਰਿਆ ਕਰੋ। ਆਖੋ ਸਤਨਾਮ
1: ਸ੍ਰੀ ਵਾਹ,
0: ਤੁਹਾਨੂੰ ਵੀ ਸ਼ੁਰੂ ਹੋ ਜੇ। ਸੰਤ ਵਰਿਆਮ ਸਿੰਘ ਜੀ ਨੇ ਰਤਵਾੜੇ ਵਾਲੇ ਉਹਨਾਂ ਦੀ ਮੈਗਜ਼ੀਨ ਨਿਕਲਦਾ ਆਤਮ ਮਾਰਗ, ਮੈਂ ਪੜ੍ਹਦਾ ਪਿਆ ਸੀ। ਤੁਸੀਂ ਇੱਕ ਨਾਂ ਸੁਣਿਆ ਹੋਏਗਾ, ਸੰਤ ਜਵਾਲਾ ਸਿੰਘ ਜੀ, ਬੜੀ ਕਰਨੀ ਵਾਲੇ। ਸੰਤ ਵਰਿਆਮ ਸਿੰਘ ਜੀ ਨੇ ਆਪਣੀ ਕਲਮ ਨਾਲ ਉਸ ਰਸਾਲੇ ਵਿੱਚ ਸੰਤ ਜਵਾਲਾ ਸਿੰਘ ਜੀ ਦੀ ਸੰਗਤ ਕੀਤੀ ਤੇ ਉਹਨਾਂ ਦਾ ਨਾ ਨੇਮ ਲਿਖਿਆ, ਨੇਮ ਧਿਆਨ ਦੇਣ। ਮੈਂ ਪੜ੍ਹ ਕੇ ਤੇ 10 ਮਿੰਟ ਘੁੰਮ ਗਿਆ ਸੀ। ਨੇਮ ਇੱਕ, ਰੰਗੇ ਦੀ ਕਿਤਾਬ ਪੜੋਗੇ ਰੰਗ ਲੱਗੇਗਾ, ਰੰਗੇ ਦੀ ਟੇਪ ਸੁਣੋਗੇ ਰੰਗ ਲੱਗੇਗਾ। ਬਾਬਾ ਜੀ ਨੇ ਕਿਹਾ ਜੀ

ਵਿੱਚ ਰਹਿੰਦਾ ਹੋਇਆ ਬੰਦਾ ਕਹਿੰਦਾ ਕਿ ਮੈਂ ਪਰਿਵਾਰ ਤੋਂ ਅਲੱਗ ਹੋ ਕੇ ਭਗਤੀ ਕਰਨੀ ਹੈ, ਸੰਤ ਬਣ ਜਾਣਾ, ਜੋਗੀ ਬਣ ਜਾਣਾ, ਤੇ ਆਪਣੀਆਂ ਧੀਆਂ ਤੇ ਆਪਣੀ ਇਸਤਰੀ ਬੱਚੇ ਛੱਡ ਦਿੱਤੇ। ਜਦੋਂ ਸੰਤ ਬਣ ਗਿਆ ਆਲੇ ਦੁਆਲੇ ਬੀਬੀਆਂ ਲੜਕੀਆਂ ਬਹਿ ਗਈਆਂ, ਵਿੱਚ ਆਪ ਬਹਿ ਗਏ, ਕਹਿੰਦੇ ਮੈਂ ਜੋਗੀ ਬਣ ਗਿਆ। ਪਾਤਸ਼ਾਹ ਕਹਿੰਦੇ ਨੇ ਇਹ ਨਹੀਂ ਪਰਵਾਹ, ਜੋਗੀ ਰਹਿਣਾ ਹੈ ਗ੍ਰਿਸਤ ਵਿੱਚ ਰਹਿ ਕੇ, ਪਰਿਵਾਰ ਚ ਰਹਿ ਕੇ। ਮਾਇਆ ਹੁੰਦੀ ਹੋਈ ਵੀ ਜੇ ਇੰਨੀ ਮਾਇਆ ਬੰਦੇ ਕੋਲ ਹੋਵੇ, ਬੰਦਾ ਮਾਇਆ ਤੋਂ ਨਿਰਲੇਪ ਹੋਵੇ, ਪਾਤਸ਼ਾਹ ਕਹਿੰਦੇ ਨੇ ਬੰਦਾ ਜੋਗੀ ਹੋਏਗਾ।

ਸੋਹੀ ਮਹੱਲਾ ਪੰਜਵਾਂ ਵੈਨ ਯੂ ਸਟੈਂਡ ਓਵਰ ਓਵਰ ਹੈਡਸ ਓ ਲਾਰਡ ਐਂਡ ਮਾਸਟਰ ਹਾਉ ਕੈਨ ਵੀ ਸਫਰ ਇਨ ਪੇਨ ਦ ਮੋਰਟਲ ਬੀਇੰਗ ਡਜ਼ ਨਾਟ ਨੋ ਹਾਊ ਟੂ ਚੈਂਟ ਯੂਰ ਨੇਮ ਹੀ ਇਜ਼ ਇੰਟੋਕਸੀਕੇਟਿਡ ਵਿਦ ਦ ਵਾਈਨ ਆਫ ਮਾਇਆ ਐਂਡ ਦ ਥਾਟ ਆਫ ਡੈਥ ਡਜ਼ ਨਾਟ ਈਵਨ ਐਂਟਰ ਹਿਜ਼ ਮਾਇੰਡ ਓ ਮਾਈ ਸੋਵਰਨ ਲਾਰਡ You belong to the saints and the saints belong to you. Your servant is not afraid of anything. The messenger of death cannot even approach him. Pause. Those who are attuned to your love, O my Lord and Master, are released from the pains of birth and death. No one can erase your blessings. The true Guru has given me this assurance. Those who meditate on the name of the Lord, obtain the fruits of peace. 24 hours a day, they worship and adore you. In your sanctuary, with your support, they subdue the 5 billions, kaam, krodh, lobh, moh, ahankar. I know nothing about wisdom, meditation and good deeds. I know nothing about your excellence. Guru Nanak is the greatest of all. He saved my honor in this dark age of Kali Yuga.

ठाकर प्रतपाल नायक खसम हमारे नायक

that, she allowed herself to die.

So this reality is ours.

그러지가 않았다.

कबीर साहब अपने घर बैठे सन, किसी ने दरवाजा खड़का

ਵਿਸਾਵ ਜੀ ਉੱਠ ਕੇ ਤੁਰਨ ਲੱਗੇ। ਕਬੀਰ ਸਾਹਿਬ ਦੇ ਪ੍ਰੇਮੀਆਂ ਨੇ ਕਿਹਾ, ਕਬੀਰ ਸਾਹਿਬ ਜੇ ਬਾਦਸ਼ਾਹ ਨੇ ਬੁਲਾਇਆ ਫਿਰ ਖੈਰ ਨਹੀਂ ਵਰਤਣੀ, ਤੁਸੀਂ ਜਾਣ ਤੋਂ ਇਨਕਾਰ ਕਰਦੇ ਹੋ। ਪਰ ਕਬੀਰ ਸਾਹਿਬ ਬ੍ਰਹਮ ਗਿਆਨੀ ਸਨ, ਕਹਿਣ ਲੱਗੇ ਭਾਈ ਇਹ ਹੁਕਮ ਇਹ ਫੁਰਮਾਨ ਸਿਕੰਦਰ ਲੋਧੀ ਦਾ ਨਹੀਂ, ਇਹ ਤਾਂ ਮੇਰੇ ਅਕਾਲ ਪੁਰਖ ਦਾ। ਜੇ ਸਿਕੰਦਰ ਲੋਧੀ ਦਾ ਫੁਰਮਾਨ ਹੁੰਦਾ ਤੇ ਮੈਂ ਇਨਕਾਰ ਕਰ ਦਿੰਦਾ, ਪਰ ਜੇ ਅਕਾਲ ਪੁਰਖ ਦਾ ਫੁਰਮਾਨ ਏ ਤੇ ਮੈਂ ਕਿਵੇਂ ਇਨਕਾਰ ਕਰਾਂ। ਨਾਲੇ ਇਹ ਕਿਹਾ ਤੇ ਨਾਲੇ ਸਿਪਾਹੀਆਂ ਦੇ ਨਾਲ

ਤੇ ਬਾਦਸ਼ਾਹ ਕਹਿੰਦਾ ਫਿਰ ਕਬੀਰ ਤੂੰ ਰਾਮ ਦਾ ਨਾਮ ਛੱਡ ਦੇ ਤੂੰ ਮੁਸਲਮਾਨ ਮੁਸਲਮਾਨ ਬਣ ਕੇ ਰਹਿ ਤੇ ਕਬੀਰ ਸਾਹਿਬ ਕਹਿਣ ਲੱਗੇ ਨਹੀਂ ਮੈਂ ਰਾਮ ਦਾ ਨਾਮ ਨਹੀਂ ਛੱਡਣਾ।

ਤੇ ਸਿਪਾਹੀਆਂ ਨੇ ਕਬੀਰ ਸਾਹਿਬ ਨੂੰ ਪਾਣੀ ਵਿਚ ਸੁੱਟਿਆ। ਇਕ ਵਾਰੀ ਤਾਂ ਕਬੀਰ ਸਾਹਿਬ ਪਾਣੀ ਦੇ ਥੱਲੇ ਚਲੇ ਗਏ, ਪਰ ਜਦੋਂ ਦੁਬਾਰਾ ਪਾਣੀ ਦੇ ਉੱਤੇ ਆਏ ਤੇ ਉਹ ਲੋਹੇ ਦੀਆਂ ਜੰਜੀਰਾਂ ਟੁੱਟ ਚੁੱਕੀਆਂ ਸਨ। ਪਾਣੀ ਤੇ ਇਕ ਮ੍ਰਿਗਸ਼ਾਲਾ ਵਿਛ ਗਈ। ਕਬੀਰ ਸਾਹਿਬ ਚੌਂਕੜਾ ਮਾਰ ਕੇ ਮ੍ਰਿਗਸ਼ਾਲਾ ਤੇ ਬੈਠ ਗਏ। ਆਪ ਬਿਆਨ ਕਰਦੇ ਨੇ, ਇਕ ਐਸੀ ਗੰਗਾ ਦੀ ਲਹਿਰ ਆਈ ਕਿ ਮੇਰੀ ਲੋਹੇ ਦੀ ਜੰਜੀਰ ਆਪਣੇ ਆਪ ਟੁੱਟ ਗਈ।

ਸਭ ਕਹਿੰਦੇ ਨੇ ਹੈ ਭਾਈ ਜਿੱਥੇ ਕੋਈ ਤੇਰੀ ਰੱਖਿਆ ਕਰਨ ਵਾਲਾ ਨਹੀਂ ਉੱਥੇ ਉਹ ਰਾਮ ਉਹ ਅਕਾਲ ਪੁਰਖ ਤੇਰੀ ਰੱਖਿਆ ਕਰੇਗਾ ਜਿਸ ਤਰ੍ਹਾਂ ਪਾਣੀ ਦੇ ਵਿੱਚ

ਪਈ ਆਗੀ ਆਪੇ ਹਵਾ। ਜੇ ਅਕਾਲ ਪੁਰਖ ਨੇ ਮੈਨੂੰ ਸਾੜਨਾ ਹੈ ਤੇ ਬਚਾ ਕੋਈ ਨਹੀਂ ਸਕਦਾ। ਜੇ ਉਹਨੇ ਮੇਰੀ ਰੱਖਿਆ ਕਰਨੀ ਤੇ ਫਿਰ ਮੈਨੂੰ ਕੋਈ ਸਾੜ ਨਹੀਂ ਸਕਦਾ।

ਕੌਣ ਕਿਸੇ ਨੂੰ ਸਾੜਦੇ ਨਟਵਟ ਖੇਲੇ ਸਾਰੰਗ ਪਾਨ ਇਹ ਤਾਂ ਜਿਸ ਤਰ੍ਹਾਂ ਇੱਕ ਬਾਜੀਗਰ ਕਟਪੁਤਲੀ ਦਾ ਨਾਚ ਕਰਾਂਦਾ ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਇਹ ਦੁਨੀਆ ਬਣਾਈ ਕਟਪੁਤਲੀ ਦੀ ਤਰ੍ਹਾਂ ਸਾਰੀ ਦੁਨੀਆ ਨੂੰ ਨਚਾ ਰਿਹਾ ਕੋਈ ਪਾਪ ਕਰ ਰਿਹਾ ਕੋਈ ਪੁੰਨ ਕਰਦਾ ਕੋਈ ਜ਼ੁਲਮ ਕਰਦਾ ਕੋਈ ਸਹਿੰਦਾ

ਕਬੀਰ ਸਭ ਕਹਿੰਦੇ ਨੇ ਐ ਭਾਈ ਮੈਂ ਤਾਂ ਦੋ ਅੱਖਰ ਫੜੇ ਨੇ ਰਾਰਾ ਤੇ ਮੰਮਾ ਆਰਾਮ ਰਾਮ ਦਾ ਨਾਮ ਜਪਣਾ ਉਹਨੂੰ ਆਪਣਾ ਆਪ ਭੇਟ ਕੀਤਾ ਜੇ ਰਾਮ ਹੋਵੇਗਾ ਤੇ ਆਪੇ ਮੇਰੀ

0: ਲੱਕੜਾਂ ਨੂੰ ਅੱਗ ਲਾ ਦਿੱਤੀ। ਸਾਰਾ ਦਿਨ ਲੱਕੜਾਂ ਬਲਦੀਆਂ ਰਹੀਆਂ। ਸ਼ਾਮ ਨੂੰ ਸਵਾਹ ਦਾ ਢੇਰ ਰਹਿ ਗਿਆ। ਪਾਣੀ ਦੇ ਨਾਲ ਸਵਾਹ ਦੇ ਢੇਰ ਨੂੰ ਠੰਡਾ ਕਰਕੇ ਜਿਸ ਵਕਤ ਸਵਾਹ ਫੋਲੀ ਕਿ ਕਬੀਰ ਦੀਆਂ ਹੱਡੀਆਂ ਲੱਭ ਲਈ। ਪਰ ਜਦੋਂ ਸਵਾਹ ਦਾ ਢੇਰ ਫੋਲਿਆ ਤੇ ਥੱਲੇ ਕਬੀਰ ਸਭ ਚੌਂਕੜਾ ਮਾਰ ਕੇ ਬੈਠੇ ਹੋਏ, ਮੱਥਾ ਜਿਹੜਾ ਅੱਗੇ ਨਾਲ ਵੀ ਪਿਆ ਦੂਣਾ ਚਮਕਦਾ, ਪਰ ਇਹਨਾਂ ਨੂੰ ਹਾਲੇ ਵੀ ਭਰੋਸਾ ਨਹੀਂ ਆਇਆ। ਕਬੀਰ ਸਭ ਕਹਿੰਦੇ ਨੇ ਕਿ ਜਦੋਂ ਅੱਗ ਵਿੱਚੋਂ ਵੀ ਸਾਡੇ ਰਾਮ ਨੇ ਰੱਖਿਆ ਕੀਤੀ ਤਾਂ ਇਹਨਾਂ ਲੋਕਾਂ ਨੇ ਮੇਰੇ ਹੱਥ ਪੈਰ ਬੰਨ ਕੇ ਮੈਨੂੰ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ। ਭਗਤ ਜੀ ਬਿਆਨ ਕਰਦੇ ਨੇ,
1: ਪੂਜਾ ਬਾਂਧ ਮਿਲਾ ਕਰ ਡਾਰਿਓ।
0: ਪੂਜਾ ਬਾਹਾਂ ਨੂੰ ਕਹਿੰਦੇ ਨੇ, ਮੇਰੀਆਂ ਬਾਹਾਂ ਬੰਨ ਕੇ ਮੈਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ।

ਪਰ ਉਹ ਜਿਹੜਾ ਹਾਥੀ ਉਹ ਕਬੀਰ ਸਾਹਿਬ ਨੂੰ ਲਤਾੜਦਾ ਨਹੀਂ। ਬੜੀ ਕੋਸ਼ਿਸ਼ ਕੀਤੀ ਪਰ ਉਹ ਜਿਹੜਾ ਹਾਥੀ ਅਗਲੇ ਦੋਨੋਂ ਪੈਰ ਨਵਾ ਕੇ ਕਬੀਰ ਸਾਹਿਬ ਨੂੰ ਮੱਥਾ

ਕਰੇ ਇਹ ਨਾ ਬੁਝੀ ਬਹੁ ਰੰਗ ਮਾਇਆ ਬਹੁ ਰੰਗ ਮਾਇਆ ਇਹ ਮਾਇਆ ਜਿੱਦਾਂ

जोबर वैली है। सुंदरता का मान, जवानी का मान और अक्सर इस

ਜਵਾਨੀ ਦੇ ਮਾਨ ਵਿਚ ਜੋਵਣ ਦੇ ਮਾਨ ਵਿਚ ਨੱਚਦਾ ਟੱਪਦਾ ਇਨਸਾਨ ਕਿਸੇ ਦੀ ਪਰਵਾਹ ਨਹੀਂ ਕਰਦਾ। ਇਹਦਾ ਇਹ ਮਤਲਬ ਨਹੀਂ ਕਿ ਸੋਹਣਾ ਰੂਪ ਨਹੀਂ ਹੋਣਾ ਚਾਹੀਦਾ ਜਾਂ ਜਵਾਨੀ ਨਹੀਂ ਚਾਹੀਦੀ। ਸਾਹਿਬ ਜੀ ਕਹਿੰਦੇ ਹਨ ਜੇ ਸੋਹਣਾ ਰੂਪ ਹੈ ਤੇ ਮੁਬਾਰਕ ਹੈ ਤੈਨੂੰ, ਜਵਾਨੀ ਹੈ ਤੇਰੇ ਤੇ ਮੁਬਾਰਕ ਹੈ ਤੈਨੂੰ।

ਅਮੀਰਾਂ ਨੇ ਪਹਿਲਾਂ ਇਹ ਸ਼ੌਕ ਪਾਲੇ ਸਨ। ਤੇ ਸਾਹਿਬ ਜੀ ਕਹਿੰਦੇ ਹਨ ਕਾਨ ਕੁੰਡਲੀਆ ਸੋਹਣੇ ਸੋਹਣੇ ਗਹਿਣੇ ਪਾਲੇ ਸੋਹਣੇ ਸੋਹਣੇ ਬਸ

ਸੌਣ ਵਾਸਤੇ ਸੋਹਣੇ ਸੋਹਣੇ ਬਿਸਤਰੇ, ਸੋਹਣੀਆਂ ਸੀਜਾਂ। ਮਨ ਵਿੱਚ ਗਰਭ ਹੰਕਾਰ ਕਰਨਾ ਤੇ ਖੁਸ਼ ਹੋਣਾ ਦੇਖ ਦੇਖ ਕੇ, ਮੇਰੇ ਕੋਲ ਗਹਿਣੇ ਵੀ ਹਨ, ਸੋਹਣੇ ਕੱਪੜੇ ਵੀ ਹਨ, ਸੋਹਣੀ ਸੇਜ।

ਤੇ ਪਹਿਲੇ ਸਮਿਆਂ ਵਿੱਚ ਹਾਥੀ ਘੋੜੇ ਰੱਥ ਇਹਨਾਂ ਦੀ ਸਵਾਰੀ ਹੁੰਦੀ ਸੀ ਤੇ ਰਾਜੇ ਮਹਾਰਾਜੇ ਹਾਥੀ ਦੀ ਸਵਾਰੀ ਕਰਿਆ ਕਰਦੇ ਸਨ ਤੇ ਸਾਹਿਬ ਜੀ ਕਹਿੰਦੇ ਹਨ ਤਲੇ ਕੁਚਰੀਏ ਕੁਚਰ ਹਾਥੀ ਹੋ ਗਿਆ।

poterti cani. Rubio me. Che Giovanni hanno dolori. E per cui per lei ma non con te, gira per vice da sembrare con te. O da sugar per te. Nei dei volte lo Giovanni sono a Ru tanto tolo ti vece peghe Ravano te col dei ne o appene hanno vi col giante e quelli rassana qui per quello piarna la cosadna si va che tonta che ne sanno col sacco. ਕਿੱਥੋਂ ਤੱਕ ਰੱਬ ਨੂੰ ਤੇ ਲੋਕ ਭੁੱਲਦੇ ਹੀ ਨੇ ਆਪਣਿਆਂ ਨੂੰ ਵੀ ਭੁੱਲ ਜਾਂਦੇ ਨੇ ਰੱਬ ਨੂੰ ਆਪਣਾ ਇਸ ਵਾਸਤੇ ਨਹੀਂ ਕਿਹਾ ਕਿਉਂਕਿ ਆਮ ਲੋਕ ਰੱਬ ਨੂੰ ਬੇਗਾਨੇ ਹੀ ਸਮਝਦੇ ਨੇ ਆਖੋ ਸਤਨਾਮ ਸੀ ਕਿਉਂਕਿ ਜੇ ਆਪਣਾ ਸਮਝਣ ਤੇ ਭੁੱਲਣ ਨਾ ਇੱਕ ਮੁਸਲਮਾਨ ਮੌਲਵੀ ਬੱਚਿਆਂ ਨੂੰ ਪੜਾ ਰਿਹਾ ਤੇ ਕਹਿੰਦਾ ਬੱਚਿਓ ਖੁਦਾ ਉਹ ਪਰਮਾਤਮਾ ਹਰ ਜਗ੍ਹਾ ਹੈ ਤੇ ਬੱਚੇ ਵੀ ਕਹਿੰਦੇ ਹਨ ਸਾਹਿਬ ਉਹ ਖੁਦਾ ਹਰ ਜਗ੍ਹਾ ਹੈ ਮੌਲਵੀ ਰੋਜ਼ ਪੜਾਉਂਦਾ ਹੈ ਤੇ ਬੱਚੇ ਰੋਜ਼ ਪੜ੍ਹਦੇ ਰੋਜ ਸੁਣਦਿਆਂ ਸੁਣਦਿਆਂ ਹੁਣ ਇਹ ਗੱਲ ਯਾਦ ਹੋ ਗਈ ਇਹ ਖੁਦਾ

ਐਵੇਂ ਬੱਚਿਆਂ ਨੂੰ ਸਵਾਲ ਕਰ ਦਿੱਤਾ, ਬੱਚਿਓ ਕੋਈ ਐਸੀ ਜਗ੍ਹਾ ਹੈ ਜਿੱਥੇ ਖੁਦਾ ਨਹੀਂ? ਬੱਚੇ ਸਾਰੇ ਚੁੱਪ, ਕਿਉਂਕਿ ਅੱਜ ਤੱਕ ਤੇ ਮੌਲਵੀ ਸਾਹਿਬ ਇਹੋ ਹੀ ਪੜ੍ਹਾਉਂਦੇ ਰਹੇ ਨੇ ਕਿ ਖੁਦਾ ਹਰ ਪਾਸੇ।

ਮਾਇਆ ਪਰ ਚੇਤਾ ਭੁੱਲ ਗਿਆ ਲੱਭਦੇ ਫਿਰਦਿਆਂ ਡੋਟ ਹੈ ਸੀ ਪਰ ਪਤਾ ਨਹੀਂ ਕਿੱਥੇ ਰੱਖਿਆ ਸੌ ਦਾ ਨੋਟ ਜੇਬ ਵਿੱਚ ਹੈ ਪਰ ਚੇਤਾ ਭੁੱਲ ਗਿਆ ਤੇ ਸੰਬੰਧ ਟੁੱਟ ਗਏ ਅਚਾਨਕ ਜੇਬ ਵਿੱਚ ਹੱਥ ਮਾਰਿਆ ਤੇ ਜੇਬ ਚ ਨੋਟ ਨਿਕਲ ਆਇਆ ਸੰਬੰਧ ਜੁੜ ਗਿਆ ਨੋਟ ਨਾਲ ਕਿਉਂਕਿ ਨੋਟ ਲੱਭ ਗਿਆ ਹੁਣ ਘਰ ਵਿੱਚ ਕਿੰਨੀਆਂ ਚੀਜ਼ਾਂ ਲਿਆ ਲਿਆ ਕੇ ਰੱਖਦੇ ਹਾਂ ਤੇ ਜਦ ਕਦੀ ਘਰ ਖੋਲਦੇ ਹਾਂ ਤੇ ਕਈ ਚੀਜ਼ਾਂ ਘਰੋਂ ਐਸੀਆਂ ਨਿਕਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਭੁਲਾ ਚੁੱਕੇ ਹੋ ਤੇ ਫਿਰ ਕਹਿੰਦੇ ਅੱਛਾ ਇੱਥੇ ਤੇ ਇਹ ਵੀ ਪਿਆ।

ਉਹਦੇ ਨਾਲ ਸੰਬੰਧ ਜੁੜਿਆ ਰਹੇਗਾ, ਉਸ ਨੂੰ ਯਾਦ ਨਹੀਂ ਕਰਾਂਗੇ ਤੇ ਸੰਬੰਧ ਟੁੱਟ ਜਾਵੇ। ਹੁਣ ਮੌਲਵੀ ਕਹਿੰਦਾ ਬੱਚੇ ਖੁਦਾ ਕਿੱਥੇ ਨਹੀਂ ਸਾਰੇ ਚੁੱਪ। ਪਰ ਇੱਕ ਬੱਚਾ ਸਭ ਤੋਂ ਪਿੱਛੇ ਬੈਠਾ ਸੀ, ਉਹਨੇ ਹੱਥ ਉੱਤੇ ਕੀਤਾ, ਕਹਿਣ ਲੱਗਾ ਮੌਲਵੀ ਸਭ ਮੈਂ ਦੱਸਣਾ ਰੱਬ ਕਿੱਥੇ ਨਹੀਂ। ਮੌਲਵੀ ਸਾਹਿਬ ਕਹਿਣ ਲੱਗੇ ਅੱਛਾ ਤੂੰ ਦੱਸ, ਮੈਂ ਤੇ ਐਵੇਂ ਸਵਾਲ ਕੀਤਾ ਸੀ ਬਿਨਾਂ ਮਤਲਬ ਦਾ ਸਵਾਲ, ਪਰ ਜੇ ਤੇਰੇ ਕੋਲ ਜਵਾਬ ਹੈ ਤੇ ਤੂੰ ਦੱਸ। ਬੱਚਾ ਉੱਠ ਕੇ ਕਹਿਣ ਲੱਗਾ ਮੌਲਵੀ ਸਾਹਿਬ ਵੈਸੇ ਤੇ ਖੁਦਾ ਹਰ ਜਗ੍ਹਾ ਹੈ, ਹਰ ਪਾਸੇ ਹੈ, ਅਗਰ ਉਹ ਕਿਧਰੇ ਨਹੀਂ ਤੇ ਇਨਸਾਨ ਦੇ ਚੇਤੇ ਵਿੱਚ ਨਹੀਂ। ਆਖੋ ਸਤਨਾਮ ਸਿੰਘ, ਵੈਸੇ ਤੇ ਖੁਦਾ ਹਰ ਜਗ੍ਹਾ ਹੈ, ਅਗਰ ਉਹ ਨਹੀਂ

ਪਰ ਇੰਜ ਜਾਪਦਾ ਜਿਵੇਂ ਪੁੱਤਰ ਨੇ ਪਹਿਲਾਂ ਕਦੀ ਬਾਣੀ ਸੁਣੀ ਕਿਉਂਕਿ ਵੈਸ਼ਨਵ ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ। ਬਾਣੀ ਸੁਣ ਕੇ ਕਹਿਣ ਲੱਗਾ, ਪਿਤਾ ਜੀ ਜਿਸ ਗੁਰੂ ਦੀ ਬਾਣੀ ਵਿੱਚ ਇੰਨਾ ਆਨੰਦ ਹੈ, ਜੇ ਉਸ ਗੁਰੂ ਦੇ ਦਰਸ਼ਨ

ਜਦ ਗੁਰੂ ਸਾਹਿਬਾਂ ਨੂੰ ਦੇਖਿਆ ਤੇ ਮਨ ਦੇ ਵਿੱਚ ਘਿਰਣਾ ਪੈਦਾ ਹੋ ਗਈ, ਨਫ਼ਰਤ ਪੈਦਾ ਹੋ ਗਈ ਗੁਰੂ ਵਾਸਤੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਾਤ ਬਾਣੀਆ ਗੁਰ ਜਬ ਦੇਖੇ ਕਲ ਭਿਓਰ ਦੇ ਕਿਰਿਆ ਵਿਰੇਖੇ, ਇਹ ਕੈਸੋ ਗੁਰ ਜਿਨ ਹਿਤ ਆਏ। ਕਹਿਣ ਲੱਗਾ ਇਹ ਕਿਹੋ ਜਿਹਾ ਗੁਰੂ ਹੈ ਜਿਹਦੇ ਕੋਲ ਮੈਂ ਐਡੀ ਦੂਰੋਂ ਚੱਲ ਗਿਆ। ਇਹ ਕੈਸੋ ਗੁਰ ਜਿਨ ਹਿਤ ਆਏ ਉਸ ਹਜ਼ਾਰੋ ਮਗ ਉਲੰਘਾਏ। ਇਹ ਕੈਸਾ ਗੁਰੂ ਹੈ, ਇਹਦੇ ਪੰਛੀਆਂ ਨੂੰ ਮਾਰਦਾ ਫਿਰ ਉਹਨਾਂ ਪੰਛੀਆਂ ਨੂੰ ਉਲਟੇ ਲਟਕਾਏ।

ਸਿੱਖ ਦੇ ਮਨ ਵਿੱਚ ਸ਼ੰਕਾ ਨਾ ਰਹਿਣ ਦੇ। ਅੰਤਰਿਆਮੀ ਸਨ ਗੁਰੂ ਸਾਹਿਬ ਨੇ ਸਾਰੀ ਸੰਗਤ ਵੱਲ ਦੇਖਿਆ ਤੇ ਫਿਰ ਆਪਣੀ ਨਿਗਾਹ ਇਸ ਸਹਿਜਧਾਰੀ ਸਿੱਖ ਤੇ ਟਿਕਾ ਦਿੱਤੀ ਤੇ ਕਹਿਣ ਲੱਗੇ, ਸਾਧ ਸੰਗਤ ਇੱਕ ਚੋਰ ਚੋਰੀ ਕਰਦਾ, ਬਾਦਸ਼ਾਹ ਉਸਨੂੰ ਸਜ਼ਾ ਦਿੰਦਾ, ਚੋਰ ਵੀ ਮਰ ਗਿਆ, ਸਮੇਂ ਨਾਲ ਬਾਦਸ਼ਾਹ ਵੀ ਮਰ ਗਿਆ, ਹੁਣ ਬਾਦਸ਼ਾਹ ਬਾਜ ਬਣ ਗਿਆ, ਉਹ ਜਿਹੜਾ ਚੋਰ ਸੀ ਉਹ ਪੰਛੀ ਬਣ ਗਿਆ, ਹੁਣ ਬਾਜ ਦਾ ਕੰਮ ਹੈ ਪੰਛੀਆਂ ਨੂੰ ਮਾਰਨਾ। ਜੇ ਉਸ ਬਾਜ ਬਾਦਸ਼ਾਹ ਨੇ ਚੋਰ ਪੰਛੀ ਨੂੰ ਮਾਰਿਆ ਤੇ ਇਹਦੇ ਵਿੱਚ ਗੁਰੂ ਦਾ ਕੀ ਦੋਸ਼, ਇਹਦੇ ਕਰਮਾਂ ਦੀ ਗਤੀ ਹੋਊਗੀ, ਕਿਉਂਕਿ ਜੈਸੇ ਕੋਈ ਕਰਮ ਕਰਦਾ ਹੈ ਉਸਨੂੰ ਫਲ ਭੋਗਣਾ ਪੈਂਦਾ। ਹੁਣ ਮਾਇਆ ਦਾ ਥੋੜਾ ਜਿਹਾ ਲਾਲਚੀ ਸੀ, ਲੰਮਾ ਪਿਆ ਸੋਚਦਾ ਹੈ ਮਨਾ 600 ਰੁਪਈਏ ਭੇਟਾ ਧਰਾਂ ਕੇ ਨਾ ਧਰਾਂ, ਆਖੋ ਸਤਿਨਾਮ ਸ੍ਰੀ ਗੁਰੂ। ਜਿਸ ਸਮੇਂ ਦੀ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਦਾ 600 ਰੁਪਈਆ ਅੱਜ ਦੇ ਹਜ਼ਾਰਾਂ ਨਾਲੋਂ ਜ਼ਿਆਦਾ ਕੀਮਤ ਰੱਖਦਾ ਸੀ। ਕਹਿਣ ਲੱਗਾ ਦਰਬਾਰ ਵੀ ਚੰਗਾ, ਸੰਗਤਾਂ ਵੀ ਬਹੁਤ।

ਤੇ ਬਾਜ਼ਾਰ ਦੇ ਵਿੱਚ ਧਿਆਨ ਸਿੰਘ ਮਾਜਰੀਆ ਖੜਾ ਸੀ। ਉਸਨੇ ਇਸ ਨੂੰ ਬਹੁ ਫੜਿਆ, ਆਪਣੇ ਘਰ ਲੈ ਗਿਆ। ਧਿਆਨ ਸਿੰਘ ਕਹਿਣ ਲੱਗਾ, ਸਿੱਖਾ ਮੈਨੂੰ ਇੰਜ ਲੱਗਦਾ ਆਏ ਤੋ ਗੁਰੂ ਕੀ ਡਗਰੀ ਤੋਂ ਪਰ ਉਦਾਸ ਫੜ ਕੋਈ ਜਿਹੜਾ ਕਲਗੀਆਂ ਵਾਲੇ ਦੇ ਦਰ ਤੋਂ ਆਉਂਦਾ ਹੈ ਉਹਦੇ ਚਿਹਰੇ ਦੇ ਖੁਸ਼ੀ ਤੇ ਚੱਲੇ ਨਹੀਂ ਜਾਂਦੇ, ਪਰ ਤੂੰ ਤੇ ਉਦਾਸ ਹੀ ਬਣੇ।

ਸੇਵਾ ਕੀਤੀ। ਉਹ ਦਾਣਾ ਚੁੱਕ ਕੇ ਇੱਕ ਪਾਸੇ ਰੱਖਦੀ, ਫਿਰ ਦੂਸਰਾ ਕਣਕ ਦਾ ਦਾਣਾ ਚੁੱਕੀਏ, ਫਿਰ ਆਖੀਏ ਸਤਨਾਮ ਸੇਵਾ। ਹੁਣ ਇੱਕ ਮਣ ਕਣਕ ਵਿੱਚ ਕਿੰਨੇ ਦਾਣੇ ਹੁੰਦੇ? ਇੱਕ ਇੱਕ ਦਾਣੇ ਤੇ ਵਾਹਿਗੁਰੂ ਕਹਿ ਕੇ ਕਣਕ ਸਾਫ ਕਰੀਏ, ਫਿਰ ਉਹ ਕਣਕ ਬਾਜ਼ਾਰ ਵੇਚਣ ਲੈ ਜਾਈਏ ਤੇ ਬਾਣੀਏ ਨੇ ਉਹਦਾ ਮੁੱਲ ਇੱਕ ਰੁਪਈਆ ਹੀ ਪਾਣਾ। ਆਖੋ ਸਤਨਾਮ ਸੇਵਾ। ਪਰ ਜੇ ਉਹ ਹੀ ਕਣਕ ਗੁਰੂ ਨਾਨਕ ਦੇ ਘਰ ਲੈ ਜਾਈਏ ਤੇ ਫਿਰ ਗੁਰੂ ਨਾਨਕ ਸਿੱਖ ਨੂੰ ਆਪਣੇ ਗਲ ਦੇ ਨਾਲ ਲਗਾ ਲੈਣ, ਗਹਿਣੇ ਲਾ ਕੇ ਦੇ ਦਿੱਤੇ, ਗਹਿਣੇ ਵੇਚੇ 605 ਰੁਪਈਆ ਜੇਬ ਚ ਪਾ ਕੇ

ਤਾਂ ਪੈਸਿਆਂ ਦੀ ਭੁੱਖ ਹੈ ਤੇ ਗੁਰੂ ਦੀ ਨਿੰਦਿਆ ਨਾ ਕਰ, ਐ ਲੈ 600 ਤੇ 5 ਰੁਪਈਏ ਵਰ ਤੇ ਇਹ ਮਨ ਵਿੱਚ ਸੋਚਦਾ ਹੈ ਮਸਾਂ ਮਸਾਂ ਕੋਈ ਫਸਿਆ ਕਿਧਰੇ ਧਿਆਨ ਸਿੰਘ ਵੀ ਹੱਥੋਂ ਨਾ ਨਿਕਲ ਜਾਵੇ। ਕਹਿਣ ਲੱਗਾ ਹਮ ਪ੍ਰਤੀਤ ਹੈ ਨਾਮ ਦੀ, ਮੈਨੂੰ ਮਾਇਆ ਤੇ ਭਰੋਸਾ ਹੈ ਗੁਰੂ ਦੀ ਨੂੰ। ਹਮ ਪ੍ਰਤੀਤ ਹੈ ਨਾਮ ਕੀ ਜੋ ਹਮਕੋ ਦੇ ਦੇ, ਵਚਨ ਦੀਆ ਤੂੰ ਨਾਮ ਦੇ 5.5 ਦਿਵੇ ਆਖੋ ਸਤਨਾਮ ਸ੍ਰੀ। ਕਹਿੰਦਾ ਤੂੰ 5.5

0: ਆਖਿਆ ਕੜਾ ਪ੍ਰਸ਼ਾਦ ਲੈ ਜਾ ਕਿਉਂਕਿ ਇਹ ਤੇਰੇ ਪਿਤਾ ਵਾਸਤੇ।
1: ਬੜਾ ਖੁਸ਼
0: ਦਿੱਲੀ ਆਇਆ, 600 ਰੁਪਏ ਦੇ ਰਤਨ ਖਰੀਦੇ, ਪਾਲੀ ਸ਼ਹਿਰ ਆ ਕੇ ਵੇਚੇ ਤੇ 2 ਥੈਲੀਆਂ ਸੋਨੇ ਦੀਆਂ ਮੋਹਰਾਂ ਦੀਆਂ ਭਰ ਗਈਆਂ ਤੇ ਹੁਣ ਬੜਾ ਖੁਸ਼ ਤੇ ਬੜਾ ਚਾਹ। ਅੱਗੇ ਤੇ ਗੁਰੂ ਦੀ ਨਿੰਦਿਆ ਕਰਦਾ ਸੀ, ਹੁਣ ਸਿੱਖ ਦੀ ਨਿੰਦਿਆ ਵੀ ਕਰ ਦਿੱਤੀ। ਕਹਿਣ ਲੱਗਾ ਗੁਰੂ ਤੇ ਮਿਲਿਆ ਸੀ ਤੇ ਧਿਆਨ ਸਿੰਘ, ਇਹ ਤੇ ਬੜਾ ਵੱਡਾ ਮੂਰਖ ਨਿਕਲਿਆ ਜਿਹਨੇ ਕੜੇ ਬਦਲੇ 600।

ਸੁਤ ਐ ਪੁੱਤਰ ਐਡਾ ਵੱਡਾ ਘੋਰ ਪਾਪ ਕਿਉਂ ਕੀਤਾ, ਤੂੰ ਗੁਰੂ ਦਾ ਬਚਨ ਕਿਉਂ ਵੇਚੀ। ਪਿਤਾ ਨੇ ਸਮਝਾਇਆ, ਮਾਂ ਨੇ ਸਮਝਾਇਆ, ਪਰ ਹੁਣ ਸਾਹਮਣੇ ਸੋਨੇ ਦੀਆਂ ਹੋਰ ਆਹਨ ਆਖੋ ਸਤਨਾਮ ਸ੍ਰੀ। ਹੁਣ ਸਿੱਖ

ਜੇ ਕੋਈ ਸਿੱਖਿਆ ਦੇਵੇ ਵੀ ਨਾ ਤੇ ਬੰਦਾ ਭੁੱਲ ਭੁੱਲ ਬਹਿਣਾ ਵੀ ਪਸੰਦ ਨਹੀਂ ਕਰਦਾ ਤੇ ਬਹੁਤ ਘੱਟ ਬੱਚੇ ਹਨ ਜਿਹੜੇ ਮਾਪਿਆਂ ਦੀ ਸਿੱਖਿਆ ਤੇ ਮੰਨਦੇ ਨੇ ਉਹਨਾਂ ਦੇ ਝਿੜਕ ਨੂੰ ਵੀ ਮਿੱਠੀ ਕਰਕੇ ਸਮਝਦੇ ਇੱਕ ਵਾਰੀ ਰਸਨਾ ਪੂਜਾ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਰੀ ਸਿੰਘ ਨਲਵਾ।

ਔਰਗੋਆ ਵੀ ਉਹ ਅਗੋਆ ਜਿਹੜੀਆਂ ਮਾਪਿਆਂ ਤੋਂ ਪੁੱਤਰ ਨੂੰ ਦੂਰ ਕਰਦੀਆਂ ਹਨ ਉਹ ਵੀ ਸੁਣ ਕਿਉਂਕਿ ਆਖਰ ਉਹਨਾਂ ਵੀ ਤੇ ਮਾਂ ਬਣਨਾ ਕੱਲ ਨੂੰ ਉਹਨਾਂ ਵੀ ਤੇ ਪੁੱਤਰ ਵਿਆਹਣੇ ਹਨ ਤੇ ਜਿਹੜੇ ਅੱਜ ਪੁੱਤਰ ਹਨ ਕੱਲ ਉਹਨਾਂ ਵੀ ਤੇ ਆਪਣੇ

ਤੂੰ ਮੇਰੇ ਨਾਲ ਸੌ ਸਕਦਾ? ਹਰੀ ਸਿੰਘ ਕਹਿਣ ਲੱਗੇ, ਮਾਂ ਇਹ ਕਿਹੜੀ ਵੱਡੀ ਗੱਲ ਹੋਈ? ਪੁੱਤਰ ਕਿੱਡਾ ਵੱਡਾ ਵੀ ਹੋਵੇ, ਮਾਵਾਂ ਵਾਸਤੇ ਉਹ ਬੱਚਾ ਹੀ ਹੁੰਦਾ। ਮੈਂ ਸੌਵਾਂਗਾ।

ਪਰ ਤੈਨੂੰ ਸੁਖੇ ਥਾਂ ਪਾਇਆ। ਹਰੀ ਸਿੰਘ ਅੱਧੀ ਅੱਧੀ ਰਾਤ ਜਦ ਤੂੰ ਉੱਠ ਕੇ ਰੋਂਦਾ ਸੈਂ, ਤੈਨੂੰ ਮੈਂ ਮੋਢੇ ਲਾ ਕੇ ਘੁੰਮਦੀ ਸਾਂ ਕਿ ਤੂੰ ਸੌਵੇਂ ਮੈਂ ਜਾਗਦੀ ਸਾਂ। ਉਹ ਹਰੀ ਸਿੰਘ ਤੂੰ ਤੇ ਇੱਕ ਰਾਤ ਦੀ ਕੀਮਤ ਨਹੀਂ ਦੇ ਸਕਦਾ, ਤੂੰ ਮਾਪਿਆਂ ਦਾ ਦੇਣਾ ਕੀ ਦੇਵੇਂਗਾ। ਤੇ ਹਰੀ ਸਿੰਘ ਰੋਣ ਲੱਗ ਪਏ ਤੇ ਨਾਲੇ ਮਾਂ ਦੇ ਪੈਰ ਪਕੜ ਲਏ। ਮਾਂ ਮੈਂ ਭੁੱਲ ਗਿਆ ਸੀ, ਮੈਂ ਸੋਚਿਆ ਸੀ ਧਨ ਦੌਲਤ ਦੇ ਨਾਲ

ਗੁਰੂ ਘਰ ਵਿੱਚ ਸਿੱਖਿਆ। ਜਿਹੜੀ ਔਲਾਦ ਮਾਪਿਆਂ ਦੀ ਸੇਵਾ ਨਹੀਂ ਕਰਦੀ ਉਹਨਾਂ ਦਾ ਦਾਨ ਖੁਦ ਵੀ ਸਫਲ ਨਹੀਂ ਹੁੰਦਾ। ਜਿਹੜੀ ਔਲਾਦ ਮਾਪਿਆਂ ਦਾ ਆਦਰ ਮਾਣ ਨਹੀਂ ਕਰਦੀ ਉਹਨਾਂ ਦਾ ਪਾਠ ਪੂਜਾ ਵੀ ਸਫਲ ਨਹੀਂ ਹੁੰਦਾ। ਜਿਹੜੇ ਮਾਪਿਆਂ ਨੂੰ ਠੁਕਰਾ

ਆਪੇ ਚੰਗੇ ਲੱਗਦੇ ਨੇ ਤੇ ਨਾ ਸਿੱਖੇ, ਪਰ ਧਨ ਦੌਲਤ ਕਦੋਂ ਤੱਕ ਸਾਥ ਨਿਭਾਉਂਦੀ? ਹੁਣ ਐਸਾ ਘਾਟਾ ਪਿਆ ਕਿ ਹੁਣ ਰੋਟੀ ਪੂਰੀ ਨਹੀਂ ਹੁੰਦੀ। ਫਿਰ ਆਇਆ ਕਿਉਂਕਿ ਪੱਲੇ ਕੁਝ ਨਾ ਰਿਹਾ ਤੇ ਕਹਿੰਦਾ, ਪਿਤਾ ਜੀ ਮੈਂ ਭੁੱਲ ਗਿਆ, ਮੈਨੂੰ ਆਨੰਦਪੁਰ ਸਾਹਿਬ ਲੈ ਚਲੋ, ਆਖੋ ਸਤਨਾਮ ਸ੍ਰੀ ਵਾਹਿ। ਸਮਾਂ ਕਾਫੀ ਹੋ ਚੁੱਕਾ ਹੈ, ਸਿਰਫ 5 ਮਿੰਟ ਔਰ ਫਿਰ ਸਮਾਪਤੀ ਕਰਾਂਗੇ। ਪਿਤਾ ਫਿਰ ਵੀ ਖੁਸ਼ ਹੋਇਆ ਤੇ ਸਾਰੇ ਜਣੇ ਇਕੱਠੇ ਹੋਏ, ਚਮਕੌਰ ਸਾਹਿਬ ਪਹੁੰਚੇ।

ਦਾ ਬਣ ਗਿਆ ਧਿਆਨ ਸਿਆ ਜਦੋਂ ਦਾ ਗੁਰੂ ਦਾ ਬਚਨ ਤੇ ਕੜਾ ਤੂੰ ਲਿਆ ਤੈਨੂੰ ਕੁਝ ਮਿਲੇ ਤੇ ਧਿਆਨ ਸਿੰਘ ਕਹਿਣ ਲੱਗਾ ਜੋ ਮੈਨੂੰ ਮਿਲਿਆ ਉਹ ਸ਼ਬਦ ਦੱਸਦਾ ਸ਼ਬਦ ਦੱਸਦਾ ਹੈ ਗੁਰੂ ਕੇ ਬਚਨ ਮੋਹੇ ਪਰਮ ਗੱਲ ਪਾਈ ਇਹ ਸ਼ਬਦ ਜੋ ਜੋ ਸ਼ਬਦ ਵਿੱਚ ਹੈ ਧਿਆਨ ਸਿੰਘ ਨੇ ਉਹ ਦੱਸਿਆ ਸਮਾਂ ਨਹੀਂ ਇਹ ਸ਼ਬਦ ਪੂਰਾ ਪੜ ਸਕੇ ਕਹਿਣ ਲੱਗਾ ਮਹਾਰਾਜ ਖੇਤਾਂ ਵਿੱਚ ਹਲ ਵਾਹਣ ਗਿਆ ਤੇ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਇੱਕ ਭਾਂਡਾ ਮਿਲਿਆ ਗਹਿਣੇ ਵੀ ਬਣ ਗਏ ਘਰ ਬਾਰ ਵੀ ਸੋਹਣਾ ਬਣ ਗਿਆ ਮੇਰੀ ਬੋਲੀ ਵੀ ਮਿੱਠੀ ਹੋ ਗਈ ਮੇਰੇ ਸਾਰੇ ਮਿੱਤਰ ਬਣ ਗਏ ਤੇ ਮੈਨੂੰ ਇੰਜ ਜਾਪਦਾ ਜਿਵੇਂ ਮੈਂ ਜੀਵਨ ਮੁਕਤ ਹੋ ਗਈ ਤੇ ਉਹ ਸਹਿਜਦਾਰੀ ਲੜਕਾ ਜਿਹੜਾ ਕਹਿੰਦਾ ਸੀ ਗੁਰੂ ਦੇ ਬਚਨ ਨੇ ਕੀ ਦੇ ਜੋ ਜੋ ਸੁਣਦਾ ਹੈ ਤੇ ਰੋਂਦਾ ਹੈ ਸਤਿਗੁਰ ਆ ਗਿਆ ਰੋਵੋ ਨਾ ਕਰ ਜਾਇਓ ਪੰਜ ਸਿੱਖਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਇਓ ਆਨੰਦ ਸਾਹਿਬ ਦਾ ਪਾਠ ਕਰਿਓ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਫਿਰ ਅਰਦਾਸ ਕਰਿਓ ਉਸ ਅਰਦਾਸ ਵਿੱਚ ਜੋ ਤੁਸੀਂ ਮੰਗੋਗੇ ਉਹ ਗੁਰੂ ਨਾਨਕ ਤੁਹਾਨੂੰ ਬਖਸ਼ੇ ਇਸੇ ਤਰ੍ਹਾਂ ਕੀਤਾ ਫਿਰ ਉਹ ਵੀ ਖੁਸ਼ੀਆਂ ਫਿਰ ਉਹ ਵੀ ਆਨੰਦ ਮਿਲਿਆ ਕਿਉਂਕਿ ਜਿਹੜਾ

ਇਹਨਾਂ ਵਿਚ ਬਹਿ ਕੇ ਨਾ ਮਾਪਿਆਂ ਨੂੰ ਟੁਕਰਾਣਾ, ਨਾ ਚੰਗੇ ਗੁਣਾਂ ਨੂੰ ਟੁਕਰਾਣਾ ਤੇ ਨਾ ਹੀ ਗੁਰੂ ਨੂੰ ਬੁਲਾਣਾ। ਜਿਹੜੇ ਇਹਨਾਂ ਚੀਜ਼ਾਂ ਵਿਚ ਰਹਿੰਦੇ ਰੱਬ ਨੂੰ ਯਾਦ ਰੱਖਦੇ ਹਨ, ਉਹਨਾਂ ਨੂੰ ਹੋਰ ਵੀ ਖੁਸ਼ੀਆਂ ਹੋਰ ਵੀ ਆਨੰਦ ਮਿਲਦੇ ਹਨ, ਕਿਉਂਕਿ ਧਨ ਜੋਬਨ ਹਮੇਸ਼ਾ ਨਹੀਂ ਰਹਿੰਦੇ। ਅੱਜ ਜਵਾਨੀ ਹੈ ਤੇ ਕੱਲ ਨੂੰ ਇਸਨੇ ਚਲੀ ਜਾਣਾ ਹੈ, ਤੇ ਹਮੇਸ਼ਾ ਕਿੰਨੇ ਰਹਿਣਾ? ਚੰਗੇ ਗੁਣਾਂ ਨੇ ਔਰ ਪਰਮੇਸ਼ਰ ਦੇ ਨਾਮ। ਆਓ ਆਖਰੀ ਪੰਕਤੀ ਪੜ੍ਹ ਕੇ